Hello.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਿੱਥੇ ਬੈਠੇ ਹਾਂ? ਆਪਾਂ ਕਿੱਥੇ ਬੈਠੇ ਸਾਰੇ ਜਾਣੇ? ਹਾਂਜੀ, ਦਰਬਾਰ ਹਾਲੇ। ਦਰਬਾਰ ਹਾਲ ਕਿਹਨਾਂ ਦਾ ਆ? ਆਪਾਂ ਜਦੋਂ ਦਰਬਾਰ ਹਾਲ ਬੈਠੀ ਦਾ, ਗੁਰੂ ਸਾਹਿਬ ਕੋਲ ਰਿਸਪੈਕਟਫੁਲੀ ਬੈਠੀ ਦਾ, ਕਿੱਦਾਂ ਬੀਬੇ ਬਣ ਕੇ ਬੈਠੀ ਦਾ, ਕਿੱਦਾਂ ਬੈਠੀ ਦਾ? ਪ੍ਰਭਸ਼ਰਨ ਸਿੰਘ, ਪ੍ਰਭਸ਼ਰਨ ਸਿੰਘ ਉੱਥੇ ਬੈਠੋ ਚੱਲ ਕੇ। ਸੋ ਜਦੋਂ ਆਪਾਂ ਦਰਬਾਰ ਹਾਲ ਚ ਬੈਠੀ ਦਾ, ਆਪਾਂ ਕਿੱਦਾਂ ਬੀਬੇ ਬਣ ਕੇ ਬੈਠੀ ਦਾ? ਕੱਲ ਰਹਿ ਰਸ ਕਰਦੇ ਸੀਗੇ ਤੇ ਕੀ ਹੋਇਆ ਸੀ ਕੱਲ ਕਲਾਸ ਚ? ਤੇ ਫੇਰ ਹੈਨਾ, ਸੋ ਜਦੋਂ ਆਪਾਂ ਬਾਣੀ ਪੜ੍ਹਨੀ ਆ, ਪਾਠ ਕਰਨਾ ਆ, ਆਪਾਂ ਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਉਹ ਆਪਾਂ ਨੂੰ ਭਾਈ ਸਾਹਿਬ ਭਾਈ ਗੁਰਸ਼ਾਨ ਸਿੰਘ ਜੀ ਅੱਜ ਦੱਸਣਗੇ ਬ੍ਰਹਿਰਸ ਕਰਨ ਤੋਂ ਪਹਿਲਾਂ। ਓਕੇ, ਤੇ ਫਿਰ ਆਪਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਣਾ ਆ। ਪੁੱਤ ਤੁਹਾਡਾ ਕੀ ਨਾਮ? ਮੇਰੇ ਵੱਡੇ ਪੁੱਤ ਦਾ? ਹਾਂ, ਹਾਂਜੀ, ਗੁਰਜਿੰਦਰ ਕੌਰ। ਗੁਰਜਿੰਦਰ ਕੌਰ ਬੈਠੋ ਪੁੱਤ, ਆਪਾਂ ਫਿਰ ਗੱਲ ਕਰ। ਪੁੱਤ ਤੁਸੀਂ ਬੈਠੋ ਸਾਰੇ ਜਣੇ, ਉਹ ਮੋਹਰੇ ਚੱਲ ਕੇ ਚਲੋ। ਸੋ ਆਪਾਂ ਸਿੱਖ ਇੱਥੇ ਆਪਾਂ ਸਿੱਖਣਾ ਆ, ਆਪਾਂ ਬਾਣੀ ਦੀ ਕਿਵੇਂ ਰਿਸਪੈਕਟ ਕਰਨੀ ਆ, ਦਰਬਾਰ ਹਾਲ 'ਚ ਕਿਵੇਂ ਬੈਠੀ ਦਾ, ਕਿੱਦਾਂ ਮੱਥਾ ਟੇਕੀ ਦਾ, ਜਦੋਂ ਅਰਦਾਸ ਕਰਨੀ ਆ ਉਦੋਂ ਆਪਾਂ

ਗੱਲਾਂ ਕਰਨੀਆਂ ਆ, ਕੋਈ ਗੱਲ ਕਰਨੀ, ਕਿਵੇਂ ਆਪਣੀ ਬਾਡੀ ਲੈਂਗੁਏਜ ਕਿੱਦਾਂ ਹੋਣੀ ਚਾਹੀਦੀ, ਆਪਾਂ ਕਿਵੇਂ ਖੜੇ ਹੋਣਾ, ਕਿੱਧਰ ਆਪਾਂ ਧਿਆਨ ਰੱਖਣਾ, ਠੀਕ ਆ। ਸੋ ਹੁਣ ਆਪਾਂ 10 ਮਿੰਟ 5-10 ਮਿੰਟ ਬਾਬਾ ਜੀ ਲਾਉਣਗੇ, ਭਾਈ ਗੁਰਸ਼ਾਨ ਸਿੰਘ ਜੀ। ਸੋ ਆਪਾਂ ਇਹਨਾਂ ਪਾਸੋਂ ਸਾਰੇ ਸਰਵਣ ਕਰਦੇ ਹਾਂ ਵੀ ਗੁਰਬਾਣੀ ਦਾ ਕਿੱਦਾਂ ਆਪਾਂ ਅਦਬ ਕਰਨਾ, ਰਿਸਪੈਕਟ ਕਰਨੀ ਆ, ਆਪਾਂ ਜਦੋਂ ਦਰਹਾਲ 'ਚ ਬੈਠਣਾ ਆਪਾਂ ਕਿੱਦਾਂ ਸੋਹਣੇ ਬਣ ਕੇ ਬੈਠਣਾ ਵੀ ਗੁਰੂ ਮਹਾਰਾਜ ਆਪਣੇ 'ਤੇ ਖੁਸ਼ ਹੋਣ, ਠੀਕ ਆ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ।
1: ਕਿਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।
0: ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ।
1: ਜੈ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ।
0: ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾ ਰੂਪ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ।
1: ਤੂੰ ਕਰਤਾ ਕਰਨਾ ਮੈਂ ਨਾਹੀ, ਚਾਹੋ ਕਰੀ ਨਾ ਹੋਈ।
0: ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾ।
1: ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ।
0: ਤੂੰ ਸੱਚਾ ਸਾਹਿਬ

0: ਗਾਵਨ ਤਦਨੁ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ
1: ਗਾਵਨ ਤਦਨੁ ਈਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ
0: ਗਾਵਨ ਤਦਨੁ ਇੰਦਰ ਇੰਦਰਾਸਨ ਬੈਠੇ ਦੇਵ ਤਿਆ ਧਰ ਨਾਲੇ
1: ਗਾਵਨ ਤਦਨੁ ਸਿੱਧ ਸਮਾਧੀ ਅੰਦਰ ਗਾਵਨ ਤਦਨੁ ਸਾਧ ਵਿਚਾਰੇ।

0: ਮਨਮੋਹਨ ਸੁਰਗ ਮਾਚਕ
1: ਗਾਵਨ ਤਦਨੋ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ
0: ਗਾਵਨ ਤਦਨੋ ਜੋਤ ਮਹਾ ਬਲ ਸੂਰਾ ਗਾਵਨ ਤਦਨੋ ਖਾਣੀ ਚਾਰੇ
1: ਗਾਵਨ ਤਦਨੋ ਜੋਤ ਮਹਾ ਬਲ ਗਾਵਨ ਤਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ
0: ਸਹੀ ਤਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੇਤੇ ਤਦਨੋ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ
0: ਰੰਗੇ ਰੰਗੀ ਭਾਤੀ ਕਰ

0: ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।
1: ਗਿਆਨੀ ਧਿਆਨੀ ਗੁਰ ਗੁਰ ਹਾਈ, ਗਹਿਣ ਨਾ ਜਾਏ ਤੇਰੀ ਤਿਲ ਵੜਿਆਈ।
0: ਸਭ ਸਤ ਸਭ ਤਬ ਸਭ ਚੰਗਿਆਈਆਂ, ਸਦਾ ਪੁਰਖਾਂ ਕੀਆਂ ਵੜਿਆਈਆਂ।
1: ਤੁਦਵਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀ ਠਾਕਰ ਹਈਆ।
0: ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।
1: ਜਿਸ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ।
0: ਆਸਾ ਮਹੱਲਾ ਪਹਿਲਾ, ਆਖਾਂ

0: ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ
1: ਜਿਨ ਹਰਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ
0: ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ
1: ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦ

0: ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ
1: ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ
0: ਤੇਰੇ ਭਗਤ ਤੇਰੇ ਭਗਤ ਸਲਾਹਣ ਤਦ ਜੀ ਹਰ ਅਨੇਕ ਅਨੇਕ ਅਨੰਤਾ
1: ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ
0: ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ
1: ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪ

0: ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌਪਈ
1: ਧੰਨ
0: ਧੰਨ ਲੋਕ ਗਰੀਬ ਨਵਾਜਾ ਭਵਨ ਕੇ ਸਿਰਜਨ।

0: ਹਮ ਪਰ ਜਗ ਮਾਤਾ
1: ਗ੍ਰੰਥ ਕਰਾ ਪੂਰਨ ਸੁਭਰਾਤਾ
0: ਕਿਲ ਬਖ ਸਗਲ ਦੇਖੋ ਹਰਤਾ
1: ਦੁਸ਼ਟ ਦੋਖੀਨ ਕੋ ਛੈ ਕਰਤਾ
0: ਸ੍ਰੀ ਅਸਤੁਜ ਜਪੇ ਦਿਆਲਾ
1: ਪੂਰਨ ਕਰਾ ਗ੍ਰੰਥ ਤਤਕਾਲਾ
0: ਬਾਂਛਤ ਫਲ ਪਾਵੈ।

ਸੰਵਾਦ ਸਭ ਮਸਤ।

0: ਨਾਏ ਤੇਰੇ ਛੱਡ ਜਾਏ
1: ਜਲ ਵਿਖਮਸਕਾਰ ਸਭ ਦੀ ਪਾਰ ਪਾਏ
0: ਜਿਨਕੋ ਲੱਗੀ ਪਿਆਸ ਅੰਮ੍ਰਿਤ ਸਹੀ ਕਹੇ
1: ਮੈਂ ਇਹੋ ਪੌਣ ਗੁਣ ਗੋਬਿੰਦ ਗਾਏ
0: ਸਭ ਸੇ ਨੌ ਕਿਰਪਾ ਸਮਲੇ ਸਭ ਸੇ ਨੌ ਕਿਰਪਾ ਸਮਲੇ ਸਾਏ।

0: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੈਂਪ ਵਿੱਚ ਬੈਠ ਕੇ ਵਿੱਦਿਆ ਗ੍ਰਹਿਣ ਕੀਤੀ ਆ। ਸੋ ਤੁਹਾਨੂੰ ਪਤਾ ਆ, ਅੱਜ ਭਾਈ ਗੁਰਸ਼ਾਨ ਸਿੰਘ ਹੋਣਾ ਨੇ ਜਿਹੜੇ ਇੱਕ ਹਫ਼ਤੇ ਤੋਂ ਆਪਾਂ ਨੂੰ ਕੈਂਪ ਦੇ ਵਿੱਚ ਗੁਰਮਤ, ਗੁਰਮੁਖੀ ਅਤੇ ਇਤਿਹਾਸ ਦੀਆਂ ਕਲਾਸਾਂ ਨਾਲ ਆਪ ਜੀ ਦੀ ਸੇਵਾ ਕਰ ਰਹੇ ਸੀ, ਉਹਨਾਂ ਦਾ ਅੱਜ ਆਖਰੀ ਦਿਨ ਆ, ਉਹਨਾਂ ਨੇ ਅੱਜ ਚਲੇ ਜਾਣਾ। ਸੋ ਆਪਾਂ ਸਾਰਿਆਂ ਦਾ ਉਹਨਾਂ ਦਾ ਥੈਂਕ ਯੂ ਕਰਨਾ, ਆਪਾਂ ਸਾਰਿਆਂ ਨੇ ਨਾਲ ਆਪਾਂ ਗੁਰੂ ਪਾਤਸ਼ਾਹ ਦਾ ਥੈਂਕ ਯੂ ਕਰਨਾ, ਮਹਾਰਾਜ ਦਾ ਸ਼ੁਕਰਾਨਾ ਕਰਨਾ ਵੀ ਮਹਾਰਾਜ ਨੇ ਸਾਨੂੰ ਇੱਕ ਹਫ਼ਤਾ ਇਹ ਵਿੱਦਿਆ ਬਖਸ਼ੀ ਆ। ਸੋ ਮੈਂ ਹੁਣ ਬੇਨਤੀ ਕਰਦਾ ਸਾਡੇ ਭਾਈ ਦਿਲਬਾਗ ਸਿੰਘ ਜੀ, ਜੋ ਕਿ ਗੁਰੂ ਕੇਵ ਜੀ ਸਾਡੇ ਗ੍ਰੰਥੀ ਸਾਹਿਬਾਨ ਹਨ, ਉਹ ਭਾਈ ਗੁਰਸ਼ਾਨ ਸਿੰਘ ਜੀ ਹੋਰਾਂ ਨੂੰ ਸਰੋਪਾ ਉਹ ਦੇ ਕੇ ਸਰੋਪੇ ਦੀ ਬਖਸ਼ਿਸ਼ ਕਰਨਗੇ। ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਦਾ ਭਾਈ ਗੁਰਸ਼ਾਨ ਸਿੰਘ ਜੀ ਇੱਥੇ ਸਟੇਜ 'ਤੇ ਆ ਜਾਣ। ਅਤੇ ਆਪਾਂ ਬੱਚਿਆਂ ਨਾਲ ਤੁਹਾਡੇ ਨਾਲ ਵੀ ਕੀਤਾ ਸੀ ਵਾਅਦਾ ਵੀ ਜਿਹੜੇ ਬੱਚੇ ਬਾਣੇ ਵਿੱਚ ਆਉਣਗੇ, ਜਿਹੜੇ ਬੱਚੇ ਦਮਾਲਾ ਸਜਾ ਕੇ ਆਉਣਗੇ, ਉਹਨਾਂ ਨੂੰ ਕੈਂਡੀਆਂ ਮਿਲਣਗੀਆਂ। ਆਪਾਂ ਕੀਤਾ ਸੀ ਪ੍ਰੋਮਿਸ, ਅਤੇ ਗੁਰਜੰਨਤ ਭੈਣ ਜੀ ਤੁਹਾਨੂੰ ਸਾਰਿਆਂ ਨੂੰ ਕੈਂਡੀਆਂ ਦੇਣਗੀਆਂ, ਹੈ ਨਾ। ਸੋ ਪਹਿਲਾਂ ਭਾਈ ਸਾਹਿਬ ਜੀ ਬੋਲੇ ਸੋ ਨਿਹਾਲ। ਸੋ ਆਪਾਂ ਭਾਈ ਸਾਹਿਬ ਤੋਂ 2 ਮਿੰਟ ਹੋਰ ਲੈਣੇ ਆ। ਭਾਈ ਸਾਹਿਬ ਹੁਣ ਤੁਹਾਡੇ ਬਾਰੇ ਦੱਸਣਗੇ ਫੀਡਬੈਕ, ਭਾਈ ਸਾਹਿਬ ਜੀ ਨੂੰ ਕਿਹੋ ਜਿਹਾ ਮਹਿਸੂਸ ਹੋਇਆ ਤੁਹਾਡੇ ਨਾਲ ਇੱਕ ਹਫ਼ਤਾ ਬਿਤਾ ਕੇ, ਤੁਹਾਡੇ ਨਾਲ ਕਲਾਸਾਂ ਲਾ ਕੇ, ਗੁੱਡ ਕੀ ਆ ਅਤੇ ਵੇਅਰ ਤੁਸੀਂ ਆਪਾਂ ਬੈਟਰ ਕਿੱਥੇ ਹੋ ਸਕਦੇ ਹਾਂ। ਠੀਕ ਆ ਭਾਈ ਸਾਹਿਬ ਜੀ, ਤਾਂ ਆਪਾਂ ਸੁਣੀਏ 2 ਮਿੰਟ ਲਾ ਕੇ। ਚਲੋ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ ਠੀਕ ਠੀਕ ਮੂਮੈਂਟ ਤੇ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੇਵਾ ਬਖਸ਼ਿਆ ਆ। ਗੁਰੂ ਸਾਹਿਬ ਦੀ ਕਿਰਪਾ ਨਾਲ ਆਈ ਵਾਜ਼ ਏਬਲ ਟੂ ਕਮ ਹੇਅਰ ਐਂਡ ਸਪੀਕ ਟੂ ਯੂ ਗਾਈਸ ਐਂਡ ਸ਼ੇਅਰ ਵਟਐਵਰ ਗੁਰੂ ਸਾਹਿਬ ਜੀ ਹੈਜ਼ ਬਲੈਸਡ ਮੀ ਵਿਦ, ਵਟਐਵਰ ਲਿਟਲ ਆਈ ਨੋ। ਮਾਂ ਜੀ ਨੇ ਮੌਕਾ ਦਿੱਤਾ ਸੀਗਾ ਸੇਵਾ ਕਰਨ ਲਈ, ਐਂਡ ਆਈ ਹੋਪ ਦੈਟ ਵਟਐਵਰ ਲਿਟਲ ਟਾਈਮ ਵੀਵ ਹੈਡ ਡਿਊਰਿੰਗ ਦਿਸ ਕੈਂਪ, ਡਿਊਰਿੰਗ ਦਿਸ ਵੀਕ, that there's something that you could take away from this camp. We've talked about Naam, we talked about our Gur Sikhi Jeevan, and we talked about how we shouldn't waste this opportunity that Guru Sahib Ji has blessed us with. Everyone here, they did a good job, they tried their best, right? And we've had a lot of fun along the way as well. But ek cheez na bhullo, that you're not here by mistake. Satguru Ji ne aap tanu bulaya hua hai ਗੁਰਦੁਆਰਾ ਸਾਹਿਬ ਵੱਲ। ਇਟਸ ਓਨਲੀ ਐਂਡ ਓਨਲੀ ਵੇ ਗੁਰੂ ਸਾਹਿਬ ਜੀ ਇਜ਼ ਬਲੈਸਿੰਗਸ ਦੈਟ ਯੂ ਹੀਅਰ ਐਟ ਦਾ ਗੁਰਦੁਆਰਾ ਸਾਹਿਬ। ਮੇਕ ਨੋ ਮਿਸਟੇਕ, ਯੂ ਡਿਡ ਦਾ ਐਫਰਟ, ਯੂ ਕੇਮ ਟੂ ਦਾ ਗੁਰਦੁਆਰਾ ਸਾਹਿਬ, ਬਟ ਇਟਸ ਓਨਲੀ ਵਿਦ ਗੁਰੂ ਸਾਹਿਬ ਜੀ ਇਜ਼ ਕਿਰਪਾ ਦੈਟ ਯੂ ਹੀਅਰ। ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਤੁਸੀਂ ਆ ਨਹੀਂ ਸਕਦੇ ਇੱਥੇ। ਸੋ ਵੀ ਸ਼ੁਡ ਆਲਵੇਜ਼ ਟੇਕ ਅ ਮੂਮੈਂਟ ਤੇ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਜੀ, for giving us this blessing, to giving us this opportunity to come here, right? So on that note of thanking Guru Sahib Ji, we should also understand what Guru Sahib Ji wants us to do. And Satguru Ji wants us to live our life out by jumping Naam, Naam Simran Karo, right? So that was the base of this camp. The theme of this camp was Naam Japo Vantke Shako Kirt Karo. And in this week, Satguru Ji gave us the blessing of Naam Japo, right? So we should take the teachings from this week of the camp and jap naam as much as we can. Torde ferdan, we should always jap naam. If we're not doing anything, we should just say Waheguru, Waheguru with every saah. Theek hai ji? So innak beinti parwan karo ji. Thank you so much for your time. Bahut chuk maaf karna Waheguru ji. Waheguru ji ka khalsa, Waheguru ji ki fateh.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਸ਼ਾਨ ਸਿੰਘ ਜੀ ਹੋਣਾ ਦਾ ਇੱਕ ਵਾਰੀ ਫਿਰ। ਸੋ ਜਿਵੇਂ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਵੀ ਜਿਹੜੇ ਬੱਚੇ ਬਾਣੇ ਦੇ ਵਿੱਚ ਆਉਣਗੇ, ਜਿਹੜੇ ਬੱਚੇ ਦਮਾਲਾ ਸਜਾ ਕੇ ਆਉਣਗੇ, ਉਹਨਾਂ ਨੂੰ ਆਪਾਂ ਕੈਂਡੀਆਂ ਦੇਣੀਆਂ ਆ। ਸੋ ਭੈਣ ਜੀ ਗੁਰਜੰਨਤ ਹੁਣ ਕੌਰ ਆਪ ਜੀ ਸਾਰਿਆਂ ਨੂੰ ਕੈਂਡੀ ਦੇਣਗੇ, ਹਾਂਜੀ। ਤੋਂ ਤੁਸੀਂ ਆਪ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸ਼ੱਕ ਤੁਸੀਂ ਚੰਗੇ ਬਾਣੇ ਨਹੀਂ ਪਾਏ ਪਰ ਜੇ ਤੁਹਾਡਾ ਬਿਹੇਵੀਅਰ ਵੀ ਚੰਗਾ ਸੀ ਤੁਹਾਨੂੰ ਵੀ ਮੇਰਾ ਗਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਏ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਅਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬੈ ਸਰ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੋ ਕਹੀਆ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਰੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਇੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੰਡ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨਮੋਹਣ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਵਨ ਸੂਰਾ ਗਾਵਨ ਤੁਧਨੋ ਖਾਣੀ ਚਾਰੇ

ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਕਾ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਾ ਸਚ ਸਾਹਿਬ ਸੱਚ

ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ, ਗਿਆਨੀ ਧਿਆਨੀ ਗੁਰਗੁਰਾਏ, ਕਹਿਣ ਜਾਏ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੇ ਕਿੰਨੇ ਨਾ ਪਾਈਆ, ਕਰਮਲੇ ਨਾ ਹੀ ਠਾਕ ਰਹਾਈਆ।

ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਇਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਥਾ ਰਸ ਪਾਇਆ।

ਧਰਮ ਸਭ ਜੀਅਤ ਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਤਿਆ ਉਹ ਸੰਤੋ ਜੀ ਸਭ ਧੂਪ ਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕੜੇ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ।

ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਅਰਜੀ ਤੇ ਹਰ ਹਰ ਰੂਹ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਮਿਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ

ਸਾਸ ਦਾ ਤੂੰ ਏਕੋ ਜੀ। ਤੂੰ ਨਿਚਲ ਕਰਤਾ ਸੋਈ, ਤੁਦੇ ਆਪੇ ਭਾਵੇ ਸੋਈ, ਵਰਤੇ ਜੀ ਤੂੰ ਆਪੇ ਕਰੇ ਸੋ ਹੋਈ।

ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਜਾਉ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਬਾਦ ਦੇ ਮੁਝੇ ਉਰੀਐ ਮਨ ਕਾਲ ਕਾ ਤਰਾਸ ਮਰੀਐ

महाराज दी नीम। कौ फूल राजा वै बैठा, कौ सिमट प्यो शंकर कैठा। सिगरे

ਸ਼ਵੈ ਸਕੇ ਨਾ ਕੋਈ ਸੰਮਤ ਸਤਰਾ ਸਹਿਜ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂ

ਤੁਹਾਡੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਕਿ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਦਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਉਹਨਾਂ ਦੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਰ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਦੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਗੁਰੂ ਪਾਤਸ਼ਾਹ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੋ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਭਾਈ ਜਗਤਾਰ ਸਿੰਘ ਜੀ ਸਮੁੱਚੇ ਗੁਰੂ ਪਾਤਸ਼ਾਹ ਬੰਦੀ ਸਿੰਘਾਂ ਦੀ ਬੰਧ ਖਲਾਸੀ ਕਰੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ ਪਾਤਸ਼ਾਹ ਹੇ ਅਕਾਲ ਪੁਰਖ ਅੰਤਰਜਾਮੀ ਦਿਨਾਂ ਬਦੂ ਪਤਤ ਪਾਵਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੀ ਕਿਰਪਾ ਸਦਕਾ ਸ਼ਾਮਾਂ ਵੇਲੇ ਦੇ ਦੀਵਾਨ ਸਜੇ ਹੋਏ ਸਮਾਗਮਾਂ ਵਿੱਚ ਗੁਰੂ ਪਾਤਸ਼ਾਹ ਜੀ ਰਹਿ ਰਹਿ ਦੇ ਪਾਠ ਕੀਤੇ ਗਏ ਬਾਣੀ ਪੜ੍ਹਦਿਆਂ ਗੋਦ ਵਿੱਚ ਬੈਠਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਜਾਨ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਈਆਂ ਸੰਗਤਿਆਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰ ਵਿਖੇ ਕੀਤੀਆਂ ਸੇਵਾਵਾਂ ਆਪਣੀਆਂ ਗੁਰੂ ਪਾਤਸ਼ਾਹ ਜੀ ਸਫਲੀਆਂ ਕਰਨੀਆਂ ਪਾਤਸ਼ਾਹ ਸਾਰੀ ਸੰਗਤ ਨੂੰ ਸੰਪੂਰਨ ਦੇਹ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਤੇਰੀ ਚਰਨਾਂ ਨਾਲ ਬਣਾ ਵਿਸ਼ਵਾਸਾਂ ਕਿਸ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਜੋਹਨ ਸਿੰਘ ਸਿੱਧੂ ਜੀ ਦੇ ਜਨਮ ਦਿਨ ਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਕਰਦੇ ਨੇ ਚੜ੍ਹਦੀ ਕਲਾ ਤੰਦਰੁਸਤੀ ਦੇਹ ਰੁਗਤਾ ਦੀ ਦਾਤ ਬਖਸ਼ਿਸ਼ ਕਰਨੀ ਮਹੀਲ ਦੇਹ ਰੁਗਤਾ ਦੀ ਦਾਸ ਦੀ ਅਰਦਾਸ ਬੇਨਤੀ ਕਰਦੇ ਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਦੀ ਸਿਹਤ ਜਾਬੀ ਲਈ ਅਰਦਾਸ ਬੇਨਤੀ ਹੈ ਸੰਗਤ ਵੱਲੋਂ ਤੰਦਰੁਸਤੀ ਦੇਹ ਰੁਗਤਾ ਦੀ ਦਾਤ ਚੜ੍ਹਨਾ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ
ਬੀਬੀ ਅਵਨੀਤ ਕੌਰ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਨਵੀਂ ਗੱਡੀ ਬਖਸ਼ਿਸ਼ ਕੀਤੀ ਹੈ। ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ, ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ ਆਪ ਜੀ ਦੀ ਪਿਆਰੀ ਸੰਗਤ ਵੱਲੋਂ ਆਪ ਜੀ ਨੇ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਇਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਏ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਦੇ ਰਸੀਨ ਲਾਇਕ ਹੋਵੇ। ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਗੁਰੂ ਪਾਤਸ਼ਾਹ ਹਾਜ਼ਰੀ ਦਰ ਕਰ ਸੱਚਖੰਡ ਕੇ ਪ੍ਰਵਾਨ ਕਰਨੀ, ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਕਿਰਤਾਰਥ ਕਰਨਾ। ਗੁਰੂ ਪਾਤਸ਼ਾਹ ਜੀ ਕੀਰਤਨ ਕਰਨ ਦੀ ਆਗਿਆ ਬਖਸ਼ੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਸਹੀ ਪਿਆਰੇ ਜਨ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਕੀਰਤਨ ਸਰਵਣ ਕਰ ਰਹੇ ਸੋ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ, ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਲੜੀਵਾਰ ਕਥਾ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਆਪ ਜੀ ਨੂੰ ਲੜੀਵਾਰ ਸ਼ਬਦ ਦੇ ਵਿਚਾਰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ ਸੰਗਤ, ਵੱਡੇ ਭਾਗ, ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੋਈ ਸਮਾਂ ਹੋਰ ਆਨੰਦ ਪ੍ਰਾਪਤ ਕਰੀਏ। ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਸੁਣ ਚੁੱਕੇ ਸੀ, ਤੁਹਾਨੂੰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਏਮਨਾਬਾਦ ਗਏ ਨੇ।

ਇਮਰਾਬਾਦ ਨਗਰੇ ਚ ਗਏ ਪਰ ਕਿਸੇ ਨੇ ਬਾਤ ਨਹੀਂ ਪੁੱਛੀ, ਉਲਟਾ ਮਹਾਂਪੁਰਸ਼ਾਂ ਨੂੰ ਰੱਬ ਦੇ ਪਿਆਰੇ ਨੂੰ ਧੱਕੇ ਮਾਰੇ ਹਨ। ਗੁਰੂ ਨਾਨਕ ਦੇਵ ਜੀ ਨੇ ਬਚਨ ਫਰਮਾ ਦਿੱਤੇ, ਪਾਪ ਕੀ ਜੰਜ ਲੈ ਕਾਬਲ ਹੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਜਿਹੜਾ ਪਾਪ ਕੀਤਾ ਇਮਰਾਬਾਦ ਦੇ ਲੋਕਾਂ ਨੇ, ਇਹ ਲਾੜਾ ਬਣ ਕੇ ਕਾਬਲ ਤੋਂ ਚੜ੍ਹ ਕੇ ਆਏਗਾ। ਸੋ ਕੱਲ ਸ਼੍ਰਵਣ ਕੀਤਾ ਸੀ ਕਿ ਕਾਬਲ ਤੋਂ ਚੜ੍ਹ ਕੇ ਸੋ ਬਾਬਰ ਆਇਆ ਹੈ, ਉਸਨੇ ਇਮਰਾਬਾਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਬੜਾ ਅਤਿਆਚਾਰ, ਬਹੁਤ ਜ਼ਿਆਦਾ ਜ਼ੁਲਮ ਕੀਤਾ। ਸੋ ਬਹੁਤ ਸਾਰੇ ਲੋਕ ਮਾਰੇ ਗਏ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਭਲਾ ਕਰਨ ਲਈ ਆਪ ਕੈਦ ਵਿੱਚ ਪੈ ਗਏ ਔਰ ਸਾਰੇ ਜੀਵਾਂ ਦੀ ਬੰਦ ਖਲਾਸੀ ਕਰਵਾਈ। ਇਹ ਕੱਲ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ, ਅੱਜ ਵਾਲਾ ਸ਼ਬਦ ਵੀ ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਮੇਰ ਕਰਨਗੇ, ਰਸਨਾ ਕਰਾਂਗੇ।

ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਜੜੇ ਪੁੱਜੜੇ ਏਮਨਾਬਾਦ ਦਾ ਦ੍ਰਿਸ਼ ਦੱਸ ਰਹੇ ਨੇ। ਇਹੋ ਜਗ ਤੇਰਾ ਤੂੰ ਵਸਾਈ, ਏਕ ਘੜੀ ਮੈਂ ਥਾਪ ਉਥਾਪੇ, ਯਾਰ ਵੰਡ ਦੇਵੇ ਭਾਈ। ਇਹ ਮਾਲਕਾ, ਇਹ ਤੇਰਾ ਜਗਤ ਹੈ, ਤੂੰ ਮਾਲਕ ਹੈ। ਇੱਕ ਘੜੀ ਵਿੱਚ ਸ੍ਰਿਸ਼ਟੀ ਨੂੰ ਸਾਜ ਦਿੰਦਾ ਹੈ, ਇੱਕ ਘੜੀ 'ਚ ਨਾਸ ਕਰ ਦਿੰਦਾ ਹੈ, ਧਨ ਦੌਲਤ ਭਰਾਵਾਂ ਦੇ ਵਿੱਚ ਵੰਡ ਦਿੰਦਾ ਤੂੰ। ਗੁਰੂ ਨਾਨਕ ਦੇਵ ਜੀ ਕਹਿੰਦੇ ਕਹਾਂ ਸੋ ਖੇਲ, ਜਿਹੜੀਆਂ ਖੇਡਾਂ ਖੇਡਦੇ ਸੀ ਰੱਬ ਨੂੰ ਭੁੱਲੇ ਸੀ ਲੋਕ, ਜੂਏ ਖੇਡਣੇ, ਸ਼ਤਰੰਜ ਦੀਆਂ ਖੇਡਾਂ ਖੇਡਣੀਆਂ, ਘੋੜ ਸਵਾਰੀਆਂ ਕਰਨੀਆਂ, ਕੁੱਕੜਾਂ ਦੀਆਂ ਖੇਡਾਂ, ਹੋਰ ਐਸੀਆਂ ਖੇਡਾਂ ਖੇਡਦੇ ਸੀ, ਖੁਦਾ ਨੂੰ ਭੁੱਲ ਗਏ, ਪਰਮਾਤਮਾ ਨੂੰ ਵਾਹਿਗੁਰੂ ਨੂੰ ਵਿਸਾਰ ਛੱਡਿਆ ਸੀ। ਕਹਾਂ ਸੋ ਖੇਲ, ਕਿੱਥੇ ਗਈਆਂ ਖੇਡਾਂ, ਕੁਛ ਨਹੀਂ ਰਿਹਾ। ਤਬੇਲਾ, ਤਬੇਲੇ ਦੇ ਘੋੜਿਆਂ ਦੇ, ਅਸਤਬਾਲ ਹਾਥੀਆਂ ਦੇ ਕਿੱਥੇ ਗਏ ਨੇ, ਕਿਤੇ ਨਹੀਂ, ਕੁਛ ਨਹੀਂ ਰਹਿ ਗਿਆ। ਘੋੜੇ ਨਾ ਹੁਣ ਘੋੜੇ ਦੀਦੇ ਨੇ। ਕਹਾਂ ਭੇਰੀ ਸਹਿਨਾਈ, ਸਹਿਨਾਈਆਂ ਵੱਜਦੀਆਂ ਨਫੀਰੀਆਂ, ਔਰ ਨਫੀਰੀਆਂ ਦੇ ਨਾਲ ਵੱਜਦੇ ਨੇ ਛੋਟੇ ਨਗਾਰੇ, ਹੁਣ ਕਹਿੰਦੇ ਹਨ ਭੇਰੀ। ਸੋ ਸੱਚੇ ਪਾਤਸ਼ਾਹ ਕਹਿੰਦੇ ਇੰਨੇ ਅਹੰਕਾਰੀ ਸੀ ਇਹ ਲੋਕ, ਰੱਬ ਨੂੰ ਭੁੱਲੇ ਹੋਏ ਸੀ, ਤਮਾਸ਼ੇ ਕਰਦੇ ਸੀ, ਅਤੇ ਹਰੇਕ ਦੇ ਘਰ ਦੇ ਅੱਗੇ ਨੌਬਤਾਂ ਵੱਜਦੀਆਂ ਸੀ, ਨੌਬਤਾਂ ਨਗਾਰੇ ਵੱਜਦੇ ਸੀ, ਨਫੀਰੀਆਂ ਵੱਜਦੀਆਂ ਸਨ, ਕੁਛ ਨਹੀਂ ਰਹਿ ਗਿਆ। ਕਹਾਂ ਸੋ ਤੇਗ ਬੰਦ ਗਾਰੇੜੜ, ਸੱਚੇ ਪਾਤਸ਼ਾਹ ਕਹਿਣ ਲੱਗੇ ਤੇਗਾਂ ਨੂੰ ਬੰਨਣ ਵਾਲੇ ਗਾਡੇੜੜ ਸੂਰਮੇ, ਜਿਹੜੇ ਆਪਣੇ ਗਾਤਰਿਆਂ ਨੂੰ ਕਿਰਪਾਨਾਂ ਬੰਨ ਕੇ ਰੱਖਦੇ ਸੀ, ਉਹ ਕਿੱਥੇ ਗਏ, ਕੋਈ ਨਹੀਂ ਦੀਦਾ। ਕਹਾਂ ਸੋ ਲਾਲ ਕਵਾਈ, ਕਿੱਥੇ ਨੇ ਲਾਲ ਪੁਸ਼ਾਕਾਂ, ਜਿਹੜੀਆਂ ਇਹਨਾਂ ਸੂਰਮਿਆਂ ਦੀਆਂ ਲਾਲ ਵਰਦੀਆਂ ਸੀ, ਉਹ ਕਿੱਥੇ ਨੇ, ਸਭ ਗਿਆ, ਸਾਰਾ ਕੁਛ ਹੀ ਗਿਆ। ਕਹਾਂ ਸੋ ਆਰਸੀਆ ਮੋਹ ਬੰਕੇ, ਉਹ ਸੀਸੇ ਕਿੱਥੇ ਨੇ ਜਿਨ੍ਹਾਂ 'ਚ ਆਪਣੇ ਮੂੰਹ ਵੇਖ ਵੇਖ ਕੇ ਅਤੇ ਮੂੰਹ ਸਵਾਰਦੇ ਸੀ ਲੋਕ, ਵਾਹਿਗੁਰੂ ਨੂੰ ਭੁਲਾ ਦਿੱਤਾ, ਪਰਮਾਤਮਾ ਨੂੰ ਵਿਸਰ ਗਏ। ਇੱਕ ਦਿਨ ਦਾ ਜ਼ਿਕਰ ਹੈ, ਧੰਨ ਭਗਤ ਫਰੀਦ ਸਾਹਿਬ ਜੀ ਤੁਰੇ ਜਾ ਰਹੇ ਨੇ, ਪਾਕ ਪਟਨ ਸ਼ਹਿਰ ਹੈ, ਕਿਸੇ ਘਰ ਦੇ ਵਿੱਚੋਂ ਬਹੁਤ ਕਰੋਨਾ ਵੀ ਆਵਾਜ਼ਾਂ, ਬਹੁਤ ਦੁੱਖਦਾਈ ਆਵਾਜ਼ਾਂ ਆ ਰਹੀਆਂ, ਜਿਵੇਂ ਕੋਈ ਕਿਸੇ ਨੂੰ ਕੁੱਟ ਰਿਹਾ। ਜਿਹੜੀ ਆਵਾਜ਼ ਆ ਰਹੀ ਸੀ ਉਹ ਕਿਸੇ ਬੱਚੀ ਦੀ ਸੀ। ਫਰੀਦ ਸਾਹਿਬ ਨੇ ਦਰਵਾਜ਼ਾ ਖੜਕਾਇਆ, ਦੋ ਚਾਰ ਵਾਰ ਖੜਕਾਇਆ, ਦਰਵਾਜ਼ਾ ਖੁੱਲ੍ਹਿਆ, ਲਾਲ ਅੱਖਾਂ, ਹੱਥ 'ਚ ਹੰਟਰ, ਕ੍ਰੋਧ ਦੀ ਮਾਰੀ ਇੱਕ ਜਨਾਨੀ ਅੰਦਰੋਂ ਆਈ, ਹਾਰ ਸ਼ਿੰਗਾਰ ਕੀਤਾ ਹੋਇਆ। ਕਹਿ ਲੱਗੀ ਫਕੀਰ ਆ ਕੀ ਲੈਣਾ, ਇਹਦੇ ਅੰਦਰੋਂ ਆਵਾਜ਼ ਆ ਰਹੀ ਸੀ ਰੋਣ ਦੀ, ਮੇਰਾ ਮਨ ਬੜਾ ਦੁਖੀ ਹੋਇਆ ਅਤੇ ਮੈਂ ਖਲੋ ਗਿਆ। ਕਹਿੰਦੀ ਫਕੀਰ ਆ ਜਾ, ਇਹ ਦੇਹੀ ਦੇ ਵਪਾਰੀਆਂ ਦਾ ਘਰ ਹੈ, ਬਦਨਾਮੀ ਹੋਵੇਗੀ, ਚਲਾ ਜਾ। ਕਹਿ ਲੱਗੇ ਨਹੀਂ, ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਕਿਸੇ ਦੇ ਰੋਣ ਦੀਆਂ, ਬਹੁਤ ਹੀ ਦੁੱਖ ਨਾਲ ਰੋ ਰਿਹਾ, ਕਾਰਨ ਕੀ ਹੈ। ਕਹਿਣ ਲੱਗੀ ਅਸੀਂ ਦੇਹੀ ਦੇ ਵਪਾਰੀ ਹਾਂ, ਸੋ ਸਰੀਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਅੱਖਾਂ 'ਚ ਸੁਰਮਾ ਪਾਉਣੀਆਂ ਸੀ, ਇਹ ਨੌਕਰ ਰਾਣੀ ਰੱਖੀ ਹੈ, ਸੁਰਮਾ ਮੇਰਾ ਪੀਸਦੀ ਸੀ, ਅੱਜ ਸੁਰਮਾ ਨੇ ਚੱਜ ਨਾਲ ਪੀਸਿਆ ਜੀ। ਜਦੋਂ ਮੈਂ ਅੱਖਾਂ 'ਚ ਸੁਰਮਾ ਪਾਇਆ, ਡਲੀ ਰਹਿ ਗਈ, ਸੋ ਅੱਖਾਂ 'ਚ ਪਾਣੀ ਵਗ ਵਗ ਕੇ ਮੇਰੀ ਜਿਹੜੀ ਤਾਰ ਸੀ, ਸੋ ਸੁਰਮੇ ਦੀ, ਉਹ ਖਰਾਬ ਹੋ ਗਈ, ਇਸ ਲਈ ਕੁੱਟਿਆ ਉਹਨੂੰ ਮੈਂ। ਭਗਤ ਫਰੀਦ ਸਿੰਘ ਜੀ ਕਹਿਣ ਲੱਗੇ, ਵੇਖ ਬੱਚਾ, ਜੇ ਪਰਮਾਤਮਾ ਨੇ ਸੋਹਣਾ ਰੂਪ ਦਿੱਤਾ ਨਾ, ਜਵਾਨੀ ਦਿੱਤੀ ਹੈ, ਉਸ ਖੁਦਾ ਦਾ ਸਿਮਰਨ ਕਰਨਾ ਚਾਹੀਦਾ, ਉਹਦੀ ਭਗਤੀ ਕਰਨੀ ਚਾਹੀਦੀ ਹੈ। ਪਰ ਸਤਸੰਗ ਧਿਆਨ ਕਿੱਥੇ, ਵਾਹਿਗੁਰੂ ਵੱਲ। ਸਮਾਂ ਲੰਘਿਆ, ਭਗਤ ਫਰੀਦ ਸਾਹਿਬ ਜੀ ਇੱਕ ਵਾਰਾਂ ਜੰਗਲ ਦੇ ਵਿੱਚ ਬੰਦਗੀ ਕਰਨ ਜਾ ਰਹੇ ਸੀ, ਕੀ ਵੇਖਦੇ ਨੇ, ਇੱਕ ਮਨੁੱਖਾ ਖੋਪੜੀ ਪਈ ਹੋਈ ਹੈ, ਅਸਰ ਉਤਲੀ ਖੋਪੜੀ ਇਹ ਪਈ ਹੋਈ ਹੈ, ਉਹਦੇ ਵਿੱਚ ਪੰਛੀਆਂ ਲਈ ਆਲਣਾ ਪਾਇਆ ਅਤੇ ਅੰਡੇ ਦਿੱਤੇ, ਅੰਡਿਆਂ 'ਚੋਂ ਬੱਚੇ ਨਿਕਲ ਆਏ, ਅਤੇ ਬੱਚੇ ਜਿਹੜੇ ਸੀ ਉਹ ਆਪਣਾ ਮੂੰਹ ਬਾਹਰ ਕੱਢ ਕੇ ਚੀਂ ਚੀਂ ਕਰ ਰਹੇ ਨੇ। ਭਗਤ ਫਰੀਦ ਸਾਹਿਬ ਨੇ ਸੁਰਤ ਜੋੜੀ, ਧਿਆਨ ਨਾਲ ਵੇਖਿਆ, ਇਹ ਤਾਂ ਉਹੀ ਵੇਸਵਾ ਜਿਹੜੀ ਭਜਨ ਤੋਂ, ਸਿਮਰਨ ਤੋਂ, ਬੰਦਗੀ ਤੋਂ ਟੁੱਟੀ ਹੋਈ ਸੀ, ਇੱਕ ਗਰੀਬ ਵਿਚਾਰੀ ਲੋੜਵੰਦ ਧੀ, ਉਹਦੀ ਕੁੱਟ ਕੁੱਟ ਕੇ ਚਮੜੀ ਲਾਹ ਦਿੱਤੀ,
ਫਰੀਦ ਸਾਹਿਬ ਨੇ ਉਸ ਵੇਲੇ ਇੱਕ ਸ਼ਬਦ ਉਚਾਰਨ ਕੀਤਾ, ਕਬੀਰ ਕਹਿੰਦੇ, ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿਦਿਆ ਸੇ ਪੰਖੀ ਸੂਏ ਬਿਹਿਠ। ਸਮਝ ਲੱਗਦੀ ਹੈ ਨਾ ਅਰਥ ਦੀ? ਕਬੀਰ ਜਿਨ ਲੋਇਣ ਜਗ ਮੋਹਿਆ, ਜਿਨ੍ਹਾਂ ਅੱਖਾਂ ਨੇ ਆਪਣੇ ਵੱਲ ਸੰਸਾਰ ਨੂੰ ਖਿੱਚਿਆ, ਸੇ ਲੋਇਣ ਮੈਂ ਡਿੱਠ, ਕਹਿੰਦੇ ਮੈਂ ਉਹ ਅੱਜ ਅੱਖਾਂ ਵੇਖੀਆਂ, ਕੱਜਲ ਰੇਖ ਨਾ ਸਹਿਦਿਆ, ਜਿਹੜੀਆਂ ਅੱਖਾਂ ਕਿਸੇ ਵੇਲੇ ਸੁਰਮੇ ਦੀ ਧਾਰ ਨਹੀਂ ਸੀ ਸਹਾਰਦੀਆਂ, ਅੱਖਾਂ 'ਚ ਪਾਣੀ ਵਗਿਆ, ਮੇਰੀ ਧਾਰ ਖਰਾਬ ਹੋ ਗਈ, ਘੁੱਟ ਘੁੱਟ ਕੇ ਵਿਚਾਰੀ ਗਰੀਬਣੀ ਇੱਕ ਬੱਚੀ ਉਹਦਾ ਚੰਮ ਲਾਹ ਛੁੱਟਿਆ, ਅੱਜ ਕਹਿੰਦੇ ਉਸੇ ਹੀ ਖੋਪੜੀ ਦੇ ਵਿੱਚ ਪੰਖੀ ਸੂਏ ਬਿਹਿਠ, ਪੰਖੀਆਂ ਪੰਛੀਆਂ ਦੇ ਆਲਣੇ ਪਾਏ ਹੋਏ ਨੇ ਆਲਣੇ। ਕਾਰਨ ਕੀ ਬਣਿਆ? ਵੇਸ਼ਵਾ ਨੂੰ ਭਿਆਨਕ ਬਿਮਾਰੀ ਲੱਗੀ, ਜਿਹੜੀ ਅਸਾਧ ਬਿਮਾਰੀ ਸੀ ਮਰ ਗਈ ਅੰਦਰੇ ਹੀ। ਸੋ ਪਿੰਡ ਦਿਆਂ ਨੇ ਭੰਗੀਆਂ ਨੂੰ ਕਹਿ ਕੇ ਅਤੇ ਜੰਗਲ ਵਿੱਚ ਸਟਾ ਦਿੱਤੀ, ਜਾਨਵਰ ਖਾ ਗਏ, ਉਹਦੀ ਖੋਪੜੀ ਪਈ ਸੀ ਅਤੇ ਉਹਦੇ ਵਿੱਚ ਦਿੱਤੇ ਹੋਏ ਬੱਚੇ ਪੰਛੀਆਂ ਨੇ। ਫਰੀਦ ਸਾਹਿਬ ਜੀ ਕਹਿ ਲਿਆ ਕਿ ਵੇਖੋ, ਕੋਈ ਸਮਾਂ ਸੀ ਅੱਖਾਂ ਵਿੱਚ ਧਾਰ ਜਿਹੜੀ ਸੁਰਮੇ ਦੀ ਪੈ ਕੇ, ਅਤੇ ਇਹਦੇ ਅੱਖਾਂ ਦੀ ਜਿਹੜੀ ਸੁਰਮੇ ਦੀ ਧਾਰ ਸੀ ਖਰਾਬ ਹੁੰਦੀ ਸੀ, ਅੱਜ ਉਸੇ ਹੀ ਖੋਪੜੀ ਦਾ ਹਾਲ ਕੀ, ਉਹਦੇ ਵਿੱਚ ਪੰਛੀਆਂ ਦੇ ਆਲਣੇ ਪਾਏ ਹੋਏ ਨੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਕਹਾਂ ਸੋ ਆਰਸੀਆ ਮੋਹ ਬੰਕੇ, ਮੋਹ ਦਾ ਅਰਥ ਹੈ ਮੂੰਹ, ਬੰਕੇ ਦਾ ਅਰਥ ਹੈ ਸੋਹਣੇ, ਆਰਸੀਆ ਦਾ ਮਤਲਬ ਸੀਸਿਆਂ ਦੇ ਵਿੱਚ ਖਲੋ ਖਲੋ ਕੇ ਆਪਣੇ ਚਿਹਰੇ ਵੇਖਣੇ, ਆਪਣੇ ਮੂਹਰੇ ਵੇਖਣੇ, ਆਪਣੇ ਸਰੀਰ ਨੂੰ ਸ਼ਿੰਗਾਰਨਾ, ਰੱਬ ਨੂੰ ਭੁੱਲੇ ਰਹਿਣਾ, ਐਥੈ ਦਿਸਹਿ ਨਾਹੀ। ਧੰਨ ਗੁਰੂ ਨਾਨਕ ਦੇਵ ਜੀ ਕਹਿ ਲਿਆ ਕੋਈ ਕੁਛ ਨਹੀਂ ਦਿਸ ਰਿਹਾ, ਸਾਰਾ ਕੁਛ ਖਤਮ ਹੋ ਗਿਆ। ਇਹੋ ਜਗ ਤੇਰਾ ਤੂੰ ਗੋਸਾਈ, ਹੇ ਵੈਰੂ ਇਹ ਜਗਤ ਸੰਸਾਰ ਤੇਰਾ ਹੈ, ਤੂੰ ਇਸ ਸੰਸਾਰ ਦਾ ਮਾਲਕ ਹੈ। ਇੱਕ ਘੜੀ ਮੈਂ ਥਾਪ ਉਥਾਪੇ, ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਘੜੀ ਵਿੱਚ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜ ਦੇਵੇ, ਅਗਲੇ ਹੀ ਪਲ ਨਾਸ ਕਰ ਦੇਵੇ, ਇਹ ਉਹਦੇ ਹੱਥ ਵਿੱਚ ਹੈ। ਸੁਖਮਨੀ ਸਾਹਿਬ ਰੋਜ਼ ਆਪਾਂ ਪੜ੍ਹਦੇ ਹਾਂ, ਉਹ 'ਚ ਬਚਨ ਇੱਕ ਪੜ੍ਹਦੇ ਹਾਂ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰੋ ਨਾ ਜਾਣੇ ਹੋਰ। ਕਹਿੰਦੇ ਜਿਹੜਾ ਵਾਹਿਗੁਰੂ ਨਾ ਪਰਮਾਤਮਾ, ਹਰਨ ਭਰਨ ਦਾ ਅੱਖ ਅਰਥ ਹੈ ਇੱਕ ਅੱਖ ਦੇ ਫੋਰ ਵਿੱਚ। ਅੱਖ ਦੇ ਫੋਰ ਦਾ ਮਤਲਬ ਹੁੰਦਾ, ਆਪਾਂ ਕਹਿੰਦੇ ਇਹ ਮੈਂ ਤੇ ਅੱਖ ਦੇ ਫੋਰ 'ਚ ਹੀ ਕੰਮ ਕਰਦੇ ਹਾਂ, ਅੱਖ ਖੋਲਣ ਅਤੇ ਮੀਟਣ ਜਿੰਨਾ ਸਮਾਂ, ਇੰਨੇ ਸਮੇਂ 'ਚ ਵਾਹਿਗੁਰੂ ਸ੍ਰਿਸ਼ਟੀ ਨੂੰ ਨਾਸ ਕਰ ਦੇਵੇ, ਇੰਨੇ ਸਮੇਂ 'ਚ ਵਾਹਿਗੁਰੂ ਬਣਾ ਦੇਵੇ। ਖਿੰਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਸੁਖਮਨੀ ਸਾਹਿਬ ਵਿੱਚ, ਏਕ ਘੜੀ ਮੈਂ ਥਾਪ ਉਥਾਪੇ, ਇੱਕ ਘੜੀ 'ਚ ਪਰਮਾਤਮਾ ਸ੍ਰਿਸ਼ਟੀ ਨੂੰ ਬਣਾ ਦੇਵੇ ਅਤੇ ਇੱਕ ਘੜੀ 'ਚ ਨਾਸ ਕਰ ਦੇਵੇ। ਹੱਸਦੇ ਖੇਡਦੇ ਲੋਕ ਰੱਬ ਨੂੰ ਭੁੱਲੇ, ਬਾਬਰ ਨੇ ਹਮਲਾ ਕੀਤਾ, ਸਾਰਾ ਕੁਛ ਤਹਿਸ ਨਹਿਸ਼ ਹੋ ਗਿਆ, ਕੁਛ ਨਹੀਂ ਰਿਹਾ, ਸਹਿਰ ਛਾੜ ਦਿੱਤਾ, ਮਰਦ ਮਾਰ ਦਿੱਤੇ, ਇਸਤਰੀਆਂ ਨੂੰ ਬੰਨ ਕੇ ਲੈ ਗਏ। ਜੜ ਵੰਡ ਦੇ ਵੈ ਭਾਈ, ਜੜ ਦਾ ਅਰਥ ਹੈ ਦੌਲਤ, ਧਨ ਦੌਲਤ ਭਰਾਵਾਂ ਨੂੰ ਵੰਡ ਦਿੱਤੀ। ਭਰਾ ਕੌਣ ਨੇ? ਮੁਗਲ ਅਤੇ ਪਠਾਨ ਭਰਾ ਹੀ ਆਪਸ ਵਿੱਚ। ਮੁਗਲ ਚੜ੍ਹ ਕੇ ਆਏ ਸੀ ਕਾਬਲ ਤੋਂ ਅਤੇ ਏਮਨਾਬਾਦ ਦੇ ਜਿਹੜੇ ਸੀ ਲੋਕ ਇਹ ਸੀ ਪਠਾਨ। ਸੋ ਕਹਿੰਦੇ ਪਠਾਣਾਂ ਦੀ ਜਿਹੜੀ ਧਨ ਦੌਲਤ ਸੀ ਉਹ ਮੁਗਲ ਭਰਾ ਲੈ ਗਏ, ਸਾਰਾ ਘਰਾਂ 'ਚ ਸੋਨਾ ਚਾਂਦੀ ਪੈਸਾ ਜੋ ਕੁਛ ਸੀ ਗਲਤ ਤਰੀਕਿਆਂ ਨਾਲ ਇਕੱਠਾ ਕੀਤਾ, ਸਾਰਾ ਕੁਛ ਗਿਆ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਜਰ ਵੰਡ ਦੇਵੇ ਭਾਈ, ਅਤੇ ਵਾਹਿਗੁਰੂ ਦੀ ਇਖੇੜ ਹੈ ਜਿਹੜਾ ਧਨ ਦੌਲਤ ਸੀ ਇਕੱਠੀ ਕੀਤੀ ਭਰਾਵਾਂ 'ਚ ਵੰਡ ਦਿੱਤੀ। ਰਹਾਓ ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਨੇ, ਕਹਾਂ ਸੋ ਘਰਦਾਰ ਮੰਡਪ ਮਹਿਲਾ। ਸੱਚੇ ਪਾਤਸ਼ਾਹ ਕਹਿੰਦੇ ਕਿੱਥੇ ਘਰ ਗਏ, ਕਿੱਥੇ ਬੜੇ ਬੜੇ ਹਾਥੀ ਦੇ ਦੰਦਾਂ ਦੇ ਬਣੇ ਹੋਏ ਦਰਵਾਜ਼ੇ ਸੀ ਬੜੇ ਮਹਿੰਗੇ, ਕਿੱਥੇ ਗਏ, ਨਹੀਂ ਦਿਸ ਰਹੇ। ਘਰ ਦਰ ਮੰਡਪ, ਬੜੇ ਬੜੇ ਮੰਡਪ ਅਤੇ ਮਹੱਲ, ਕਹਾਂ ਸੋ ਬੰਕ ਸਰਾਈ, ਬੜੀਆਂ ਬੜੀਆਂ ਸਰਾਵਾਂ, ਬੜੇ ਬੜੇ ਇਸੇ ਪ੍ਰਕਾਰ ਜਿਹੜੇ ਸੀ ਇਹ ਮੁਸਾਫਰਖਾਨੇ, ਕਿੱਥੇ ਗਏ, ਕੁਛ ਨਹੀਂ ਰਿਹਾ ਪਿਆਰਿਓ। ਇੱਕ ਸਿੰਘ ਸੀ, 1947 ਦਾ ਦ੍ਰਿਸ਼ ਉਹਨੇ ਅੱਖਾਂ ਨਾਲ ਵੇਖਿਆ,
ਜੋ ਪਾਰਟੀਸ਼ਨ ਹੋਈ ਹੈ ਨਾ ਸਤਸੰਗੀਓ। ਕਹਿੰਦੇ ਪਾਕਿਸਤਾਨ ਦੇ ਵਿੱਚ ਇੱਕ ਐਸੀ ਬੀਬੀ ਸੀ ਬੜੀ ਸੰਪੰਨ, ਉਹਨੇ ਘਰ ਦੇ ਵਿੱਚ ਇੱਕ ਸਰਾਂ ਬਣਾਈ ਹੋਈ ਸੀ। ਆਏ ਗਏ ਮੁਸਾਫਰਾਂ ਨੂੰ ਮੰਜਾ ਆਦਿਕ ਦੇਣਾ, ਆਏ ਗਏ ਮੁਸਾਫਰਾਂ ਨੂੰ ਰੋਟੀ ਪਾਣੀ ਦੇਣਾ, ਫਰੀ ਸੇਵਾ ਕਰਨੀ। ਜਿਹੜਾ ਗਰੀਬ ਬੰਦਾ ਸਤਸੰਗੀਓ ਜਿਹਦੇ ਕੋਲ ਪੈਸਾ ਆਦਿਕ ਹੈ ਨਹੀਂ, ਉਹਦੇ ਮਨ ਦੀ ਇੱਕ ਤਮੰਨਾ ਦੀ ਕਿ ਚਲੋ ਆਏ ਹਾਂ ਅਤੇ ਦੋ ਚਾਰ ਪ੍ਰਸ਼ਾਦੇ ਵੱਧ ਲੈ ਲਵਾਂ ਅਤੇ ਲਿਫਾਫਾ ਲਾਗੇ ਰੱਖ ਲੈਣਾ, ਉਹਦੇ 'ਚ ਪ੍ਰਸ਼ਾਦੇ ਪਾ ਲੈਣੇ, ਚਾਰ ਲੈ ਲੈਣੇ, ਦੋ ਖਾ ਲੈਣੇ ਅਤੇ ਪਿੱਛੇ ਪਾਈ ਜਾਣੇ। ਉਹਦੀ ਬੀਬੀ ਸੀ, ਉਹਨੇ ਬਹੁਤ ਗਲਤ ਲਫਜ਼ ਕਹਿਣੇ, ਜਿਹੜੀ ਉਹ ਸਰਾਂ ਵਾਲੀ ਬੀਬੀ ਸੀ ਨਾ, ਕਹਿੰਦੇ ਉਹਨੇ ਬਹੁਤ ਉਹਨਾਂ ਨੂੰ ਗਲਤ ਬੋਲਣਾ ਅਤੇ ਸਮਾਂ ਆਇਆ 1947 ਦਾ, ਸਾਰਾ ਕੁਛ ਉਜੜ ਗਿਆ, ਕੁਛ ਨਹੀਂ ਰਹਿ ਗਿਆ, ਸਾਰਾ ਕੁਛ ਸਾੜ ਦਿੱਤਾ ਦਮਈਆਂ ਨੇ। ਉਹ ਸਿੰਘ ਦੱਸਦਾ ਮੈਂ ਅੱਖਾਂ ਨਾਲ ਉਹ ਬੀਬੀ ਵੇਖੀ ਕੈਂਪਾਂ ਦੇ ਵਿੱਚ, ਜਿੱਥੇ ਲੰਗਰ ਲੱਗਦੇ ਸੀ ਹੱਥ ਜੋੜ ਜੋੜ ਕੇ ਪ੍ਰਸ਼ਾਦੇ ਮੰਗਣੇ ਅਤੇ ਲਕੋਣੇ ਜੇਬ 'ਚ ਪਾਉਣੇ। ਪਿਆਰ ਨਾਲ ਬੋਲੋ ਸਤਨਾਮ, ਵਾਹਿਗੁਰੂ, ਡਰੋ ਵਾਹਿਗੁਰੂ ਤੋਂ, ਪਰਮਾਤਮਾ ਤੋਂ ਡਰ ਕੇ ਰਹੋ ਵਾਹਿਗੁਰੂ। ਜੋ ਕੁਛ ਹੁੰਦਾ ਤਰਸ ਕਰੋ, ਗਰੀਬ ਨੂੰ ਵੇਖ ਕੇ ਤਰਸ ਕਰੋ। ਜੇ ਕੋਈ ਐਸਾ ਕੰਮ ਕਰ ਰਿਹਾ ਨਾ, ਮੈਂ ਆਪ ਪਰਸੋਂ ਚੌਥ ਆ ਰਿਹਾ ਸੀ, ਉਹ ਜਿਹੜਾ ਛੋਟਾ ਜਿਹਾ ਬੱਸ ਸਟੈਂਡ ਬਣਿਆ ਨਾ, ਉੱਥੋਂ ਕੋਈ ਸਤਸੰਗੀ ਉਹਦੇ 'ਚੋਂ ਕੱਢ ਕੱਢ ਕੇ ਜਿਹੜੀਆਂ ਚੀਜ਼ਾਂ ਕਿਸੇ ਨੇ ਸੁੱਟੀਆਂ ਸੀ ਖਾਣ ਵਾਲੀਆਂ, ਉਹ ਵਿਚਾਰਾ ਕੱਢ ਕੱਢ ਕੇ ਖਾ ਰਿਹਾ ਸੀ। ਤਰਸ ਆ ਜਾਂਦਾ, ਵਾਹਿਗੁਰੂ ਬਖਸ਼ ਲਾ। ਅਸੀਂ ਰੱਬ ਨੂੰ ਭੁੱਲੇ ਫਿਰਦੇ ਹਾਂ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਵਾਹਿਗੁਰੂ ਤੋਂ ਡਰ ਕੇ ਰਹੀਏ, ਪਤਾ ਨਹੀਂ ਕੀ ਕਰਨਾ ਉਹਨੇ ਜ਼ਿੰਦਗੀ 'ਚ। ਉਹ ਸਿੰਘ ਦੱਸਦਾ ਕਿ ਜਿਹੜੀ ਬੀਬੀ ਐਡੀ ਵੱਡੀ ਸਰਾਂ ਦੀ ਮਾਲਕ ਸੀ ਅਤੇ ਲੋਕਾਂ ਨੂੰ ਬੜਾ ਪੁੱਠਾ ਸਿੱਧਾ ਬੋਲਦੀ ਸੀ, ਗਲਤ ਲਫਜ਼ ਬੋਲਦੀ ਸੀ, ਆਪ ਸਮਝ ਗਏ ਨਾ, ਪਿੱਛੇ ਆਪਣੇ ਲੁਕੋਈ ਜਾਂਦੀਆਂ ਜੇ। ਕਹਿੰਦੇ ਉਹੀ ਬੀਬੀ ਅੱਖਾਂ ਨਾਲ ਵੇਖੀ ਕੈਂਪਾਂ ਦੇ ਵਿੱਚ ਰੋਟੀਆਂ ਮੰਗ ਮੰਗ ਕੇ ਅਤੇ ਆਪਣੇ ਝੋਲੇ 'ਚ ਪਿੱਛੇ ਪਾਈ ਜਾਵੇ। ਕਹਿੰਦੇ ਸਾਡੀ ਆਤਮਾ ਕੰਬ ਗਈ, ਵਾਹਿਗੁਰੂ ਬਖਸ਼। ਸੱਚੇ ਪਾਤਸ਼ਾਹ ਕਹਿੰਦੇ ਨੇ ਕਿੱਥੇ ਗਈਆਂ ਬੜੀਆਂ ਬੜੀਆਂ ਸਰਾਵਾਂ ਅਤੇ ਬੜੀਆਂ ਬੜੀਆਂ ਬੜੀਆਂ ਹੋਈਆਂ ਮਹਿਲ ਮਾੜੀਆਂ, ਕੁਛ ਨਹੀਂ ਰਹਿ ਗਿਆ। ਕਹਾਂ ਸੋ ਸੇਜ ਸੁਖਾਲੀ ਕਾਮਣ, ਕਿੱਥੇ ਗਈਆਂ ਬੜੀਆਂ ਬੜੀਆਂ ਸੇਜਾਂ, ਬੜੇ ਬੜੇ ਪਲੰਘੇ। ਅਤੇ ਕਾਮਣ ਦਾ ਅਰਥ ਹੁੰਦਾ ਹੈ ਸਤਸੰਗੀ ਇਸਤਰੀਆਂ। ਗੁਰਬਾਣੀ ਨੂੰ ਗੌਰ ਨਾਲ ਪੜ੍ਹੋ, ਇੱਕ ਬਚਨ ਆਉਂਦਾ ਹੈ, ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੈ, ਤਲੰਗ ਰਾਗ ਵਿੱਚ। ਉੱਥੇ ਦੋ ਸ਼ਬਦ ਇਕੱਠੇ ਆਉਂਦੇ, ਗੁਣ ਕਾਮਣ ਕਾਮਣ ਕਰੇ। ਇੱਕ ਹੈ ਕੱਕੇ ਕੰਨਾ ਮੰਮਾ ਨਾਣਾ, ਦੂਸਰਾ ਹੈ ਕੱਕੇ ਕੰਨਾ ਮੰਮਾ ਨਾਣੇ ਸਿਹਾਰੀ। ਦੋਨਾਂ ਦੇ ਅਰਥ ਵੱਖ। ਜਿਹੜਾ ਪਹਿਲਾ ਕੱਕੇ ਕੰਨਾ ਮੰਮਾ ਨਾਣਾ ਅਰਥ ਅੱਖਰ ਹੈ, ਉਹਦਾ ਅਰਥ ਹੈ ਟੂਣੇ, ਅਤੇ ਕੱਕੇ ਕੰਨਾ ਮੰਮਾ ਨਾਣੇ ਸਿਹਾਰੀ ਦਾ ਅਰਥ ਹੁੰਦਾ ਇਸਤਰੀਆਂ। ਇੱਕ ਸਿਹਾਰੀ ਦੇ ਫਰਕ ਨਾਲ ਅਰਥ 'ਚ ਫਰਕ ਪੈ ਗਿਆ। ਇੱਥੇ ਮਹਾਰੇ ਕਹਿੰਦੇ ਨੇ ਕਿ ਕਹਾਂ ਸੋ ਸੇਜ ਸੁਖਾਲੀ ਕਾਮਣ, ਇੱਥੇ ਨਾਣੇ ਸਿਹਾਰੀ ਹੈ ਮਤਲਬ ਇਸਤਰੀ। ਕਹਿੰਦੇ ਸੋਹਣੀਆਂ ਸੋਹਣੀਆਂ ਸੇਜਾਂ ਅਤੇ ਸੋਹਣੀਆਂ ਸੋਹਣੀਆਂ ਇਸਤਰੀਆਂ, ਉਹਨਾਂ ਸੇਜਾਂ 'ਤੇ ਰਹਿਣ ਵਾਲੀਆਂ ਕਿੱਥੇ ਗਈਆਂ। ਜਿਸ ਵੇਖ ਨੀਂਦ ਨਾ ਪਾਈ, ਜਿਹਨਾਂ ਇਸਤਰੀਆਂ ਨੂੰ ਵੇਖ ਵੇਖ ਕੇ ਅਤੇ ਇਹਨਾਂ ਪਠਾਣਾਂ ਨੂੰ ਵਿਸ਼ਈ ਲੋਕਾਂ ਨੂੰ ਨੀਂਦ ਨਹੀਂ ਸੀ ਆਉਂਦੀ, ਕਿੱਥੇ ਗਈਆਂ, ਕੁਛ ਨਹੀਂ ਰਹਿ ਗਿਆ। ਕਹਾਂ ਸੋ ਪਾਨ ਤੰਬੂਲੀ ਹਰਮਾ, ਕਹਿੰਦੇ ਪਾਨਾਂ ਦੇ ਬੀੜੇ ਖਾ ਖਾ ਕੇ ਰੱਬ ਨੂੰ ਭੁੱਲੀਆਂ ਸੀ। ਹਰਮਾਂ ਦਾ ਅਰਥ ਹੈ ਇਸਤਰੀਆਂ। ਸੋ ਹੋਈਆਂ ਸ਼ਾਈ ਮਾਈ, ਧੰਨ ਗੁਰੂ ਨਾਨਕ ਦੇਵ ਜੀ, ਕਹਿੰਦੇ ਸ਼ਾਊਂ ਮਾਊਂ ਸਾਰਾ ਕੁਛ ਹੋ ਗਿਆ, ਖਤਮ ਹੋ ਗਿਆ, ਕੁਛ ਨਹੀਂ ਰਹਿ ਗਿਆ। ਜਿਸ ਜਨ ਕਾਰਨ ਘਰੀ ਵਿਗੁੱਤੀ, ਇਸ ਜਰ ਕਾਰਨ ਘਣੀ ਵਿਗੁੱਤੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਸ ਧਨ ਦੌਲਤ ਲਈ, ਇਸ ਪੈਸੇ ਲਈ, ਸੋਨੇ ਚਾਂਦੀ ਲਈ ਘਣੀ ਦਾ ਭਾਵ ਬਹੁਤ ਹੀ, ਵਿਗੁੱਤੀ ਦਾ ਭਾਵ ਸ੍ਰਿਸ਼ਟੀ ਖਰਾਬ ਹੋ ਰਹੀ ਹੈ। ਰੱਬ ਨੂੰ ਭੁੱਲ ਗਏ, ਪਰਮਾਤਮਾ ਨੂੰ ਵਿਸਾਰ ਦਿੱਤਾ। ਪਾਪਾਂ ਬਾਜੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ, ਇਸ ਜਰ ਘਣੀ ਖੁਆਈ। ਕਹਿੰਦੇ ਇਸ ਪੈਸੇ ਨੇ ਬਹੁਤੀ ਦੁਨੀਆ ਨੂੰ ਰੱਬ ਨਾਲ ਤੋੜ ਦਿੱਤਾ, ਰੱਬ ਭੁੱਲ ਹੀ ਗਿਆ, ਵਾਹਿਗੁਰੂ ਵਿਸਰੀ ਗਿਆ। ਇੱਕ ਮਾਇਕ ਦੌੜ ਲੱਗ ਗਈ, ਪਦਾਰਥਵਾਦੀ ਯੁੱਗ ਆ ਗਿਆ, ਦੌੜ ਲੱਗ ਗਈ ਇਨਸਾਨ ਦੀ ਸਤਸੰਗੀਓ। ਪਾਪਾਂ ਬਾਜੋ ਹੋਵੇ ਨਾਹੀ, ਕਹਿੰਦੇ ਪਾਪਾਂ ਤੋਂ ਬਿਨਾਂ ਧਨ ਦੌਲਤ ਹੁੰਦੀ ਨਹੀਂ, ਕਈ ਕੁਛ ਕਰਨਾ ਪੈਂਦਾ ਇਨਸਾਨ ਨੂੰ। ਮੋਇਆਂ ਸਾਥ ਨਾ ਜਾਈ, ਕਹਿੰਦੇ ਮਰਿਆਂ ਦੇ ਨਾਲ ਵੀ ਨਹੀਂ ਜਾਂਦੀ ਸਤਸੰਗੀਓ। ਜਦੋਂ ਅੰਤ ਨੂੰ ਸੰਸਾਰ ਤੋਂ ਜਾਣਾ ਹੈ, ਲਈ ਲੰਗੋਟੀ ਤੋਰ,
ਜਿਹੜਾ ਕੁਛ ਪੱਲੇ ਬੱਧਾ ਸੀ ਉਹ ਵੀ ਸਤਸੰਗੀ ਲਾ ਲਿਆ। ਆ ਕੁਛ ਦਿਨ ਪਹਿਲਾਂ ਖਬਰ ਆਈ ਸੀ ਕਿ ਮਾਂ ਚਲੀ ਗਈ ਸੱਸੇ। ਮਾਂ ਬੜਾ ਪਿਆਰਾ ਲਫ਼ਜ਼ ਹੈ। ਮਾਂ ਦਾ ਜਿੰਨਾ ਚਿਰ ਅਸੀਸ ਭਰਿਆ ਹੱਥ ਬੱਚਿਆਂ ਦੇ ਸਿਰ ਉੱਤੇ ਹੈ ਅਤੇ ਜ਼ਿੰਦਗੀ 'ਚ ਬੱਚੇ ਤਰੱਕੀਆਂ ਕਰਦੇ ਨੇ, ਜਦੋਂ ਮਾਂ ਚਲੀ ਜਾਂਦੀ ਹੈ ਅਤੇ ਅਸੀਸ ਭਰਿਆ ਹੱਥ ਬੱਚੇ ਦੇ ਸਿਰ ਤੋਂ ਉੱਠ ਜਾਂਦਾ। ਗੁਰੂ ਨਾਨਕ ਦੇਵ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਹਰੇਕ ਗੁਰੂ ਸਾਹਿਬ ਜੀ ਮਾਤਾ ਦੇ ਚਰਨਾਂ 'ਤੇ ਮੱਥਾ ਟੇਕਦੇ ਸੀ। ਸਵੇਰੇ ਉੱਠਣਾ, ਇਸ਼ਨਾਨ ਪਾਨ, ਨਿਤਨੇਮ ਸਿਮਰਨ ਕਰਨਾ, ਆਪਣੀ ਮਾਂ ਜੀ ਦੇ ਚਰਨਾਂ 'ਤੇ ਨਮਸਕਾਰ ਕਰਨ ਲਈ ਆ ਕੇ। ਮਾਂ ਦਾ ਦੇਣ ਅਸੀਂ ਕਈ ਜਨਮ ਨਹੀਂ ਦੇ ਸਕਦੇ ਪਿਆਰਿਓ। ਮਾਂ ਦਾ ਸਤਿਕਾਰ, ਮਾਂ ਦਾ ਅਦਬ ਕਰਨਾ ਚਾਹੀਦਾ। ਮੈਂ ਕਈ ਐਸੇ ਬੱਚੇ ਵੇਖੇ ਨੇ, ਘਰੋਂ ਜਾਣਾ ਕੰਮ 'ਤੇ, ਚਰਨਾਂ 'ਤੇ ਮਾਂ ਦੇ ਮੱਥਾ ਟੇਕਣਾ, 100 ਅਸੀਸਾਂ ਦਿੰਦੀ ਮਾਂ, ਪੁੱਤ ਵੱਧ ਫੁੱਲ, ਯੁਗ ਜਵਾਨੀਆਂ ਮਾਣ, ਯੁਗੋ ਯੁਗ ਜੀ, ਤਰੱਕੀਆਂ ਕਰ, ਮਾਂ ਦੀ ਅਸੀਸ ਕੰਮ ਆਉਂਦੀ ਸਤਸੰਗੀਓ। ਇਹ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਸੰਸਾਰ ਦੇ ਵਿੱਚ ਐਸੀ ਹਾਲਤ ਬਣੀ ਹੈ, ਪਾਪਾਂ ਬਾਜੋਂ ਹੋਵੇ ਨਾ ਹੀ ਮੂਹਿਆਂ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਹੁੰਦੀ ਨਹੀਂ ਸਤਸੰਗੀ, ਅਤੇ ਮਰਿਆਂ ਦੇ ਇਹ ਨਾਲ ਵੀ ਨਹੀਂ ਜਾਂਦੀ। ਜਿਸ ਨੂੰ ਆਪ ਖੁਆਏ ਕਰਤਾ, ਜਿਸ ਨੂੰ ਪਰਮਾਤਮਾ ਆਪ ਆਪਣੇ ਸਰੂਪ ਵੱਲੋਂ ਭੁਲਾ ਦੇਵੇ, ਆਪਣੀ ਸਿਮਰਨ ਬੰਦਗੀ ਵੱਲੋਂ ਭੁਲਾ ਦੇਵੇ, ਖੁਸ ਲਏ ਚੰਗਿਆਈ, ਉਹਨਾਂ ਕੋਲ ਚੰਗਿਆਈਆਂ ਖੋਹ ਲੈਂਦਾ ਵਾਹਿਗੁਰੂ। ਕੋਟੀ ਹੂੰ ਪੀਰ ਵਰਜ ਰਹਾਏ, ਜਾ ਮੀਰ ਸੁਣਿਆ ਧਾਇਆ। ਕੋਟੀ ਦਾ ਅਰਥ ਹੁੰਦਾ ਹੈ ਕਰੋੜ। ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਹੋ ਸਤਸੰਗੀਓ, ਉਹ 'ਚ ਦਸਵੀਂ ਅਸ਼ਟਪਦੀ ਆਪਾਂ ਪੜ੍ਹਦੇ ਹਾਂ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ। ਜਿੱਥੇ ਗੁਰਬਾਣੀ 'ਚ ਕੱਕੇ ਹੂੜਾ ਟੈਂਕੇ ਸਿਆਰੀ ਆ ਜਾਵੇ, ਉਹਦਾ ਅਰਥ ਹੁੰਦਾ ਕਰੋੜ। ਜਿੱਥੇ ਗੁਰਬਾਣੀ ਵਿੱਚ ਕੱਕੇ ਹੂੜਾ ਟੈਂਕਾ ਇਕੱਲਾ ਆ ਜਾਵੇ, ਉੱਥੇ ਉਹਦਾ ਅਰਥ ਹੁੰਦਾ ਕਿਲੇ। ਜਿੱਥੇ ਕੱਕੇ ਨੂੰ ਹੂੜਾ ਟੈਂਕੇ ਔਂਕੜ ਆ ਜਾਵੇ, ਉਹਦਾ ਅਰਥ ਹੁੰਦਾ ਇੱਕ ਕਿਲਾ। ਗੁਰਬਾਣੀ ਪੜ੍ਹ ਕੇ ਵੇਖੋ, ਜਿਣ ਗੜ ਕੋਲ ਕੀਏ ਕੰਚਨ ਕੇ, ਉੱਥੇ ਕੱਕੇ ਹੂੜਾ ਟੈਂਕਾ ਆਏਗਾ। ਜਿਸ ਰਾਵਣ ਨੇ ਬੜੇ ਬੜੇ ਕਿਲੇ ਬਣਾ ਤੇ ਸੋਨੇ ਦੇ। ਇਸ ਲਈ ਬਾਣੀ ਪੜ੍ਹਦੇ ਹਾਂ, ਗੌਰ ਨਾਲ ਪੜ੍ਹੋ, ਲਗਾਂ ਮਾਤਰਾ ਜਿਹੜੀ ਲੱਗੀਆਂ ਐਵੇਂ ਨਹੀਂ ਲੱਗੀਆਂ ਹੁੰਦੀਆਂ। ਦੁਬਾਰਾ ਬੇਨਤੀ ਕਰਦੇ, ਜਿਹੜਾ ਸੁਖਮਨੀ ਸਾਹਿਬ 'ਚ ਕੋਟ ਕੋਟ ਕੋਟ ਕੋਟ ਆਉਂਦਾ ਹੈ, ਉਹਦੇ ਟੈਂਕੇ ਸਿਹਾਰੀ ਆਵੇਗੀ। ਉਹਦਾ ਅਰਥ ਹੁੰਦਾ ਕਰੋੜਾਂ ਹੀ ਪੁਜਾਰੀ ਹੋਏ ਨੇ, ਕਰੋੜਾਂ ਹੀ ਵੇਦ ਸ਼ਾਸਤਰ ਹੋਏ ਨੇ। ਜਿੱਥੇ ਕੱਕੇ ਨੂੰ ਹੂੜਾ ਟੈਂਕਾ ਇਕੱਲਾ ਆ ਜਾਵੇ, ਉਹਦੇ ਅਰਥ ਹੁੰਦਾ ਕਿਲੇ। ਕੱਕੇ ਨੂੰ ਹੂੜਾ ਟੈਂਕੇ ਉਂਕੜ ਆ ਜਾਵੇ, ਅਤੇ ਉਹਦਾ ਅਰਥ ਹੁੰਦਾ ਸਤਸੰਗੀ ਇੱਕ ਕਿਲਾ। ਸੋ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਕਹਿੰਦੇ ਏਮਨਾਬਾਦ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਬਾਬਰ ਚੜ੍ਹ ਪਿਆ ਉੱਥੋਂ ਕਾਬਲ ਤੋਂ ਇੱਕ ਵੱਡੀ ਭਾਰੀ ਫੌਜ ਲੈ ਕੇ, ਅਤੇ ਜਿਹੜੇ ਪੀਰ ਪੈਗੰਬਰ ਸੀ, ਜਿਹੜੇ ਕਾਜੀ ਮੁਲਾਨੇ ਸੀ, ਉਹ ਲੋਕਾਂ ਨੂੰ ਕਹਿਣ ਲੱਗੇ ਆਰਾਮ ਨਾਲ ਤੁਸੀਂ ਬਹਿ ਜਾਓ, ਲੜਨ ਦੀ ਲੋੜ ਨਹੀਂ, ਅਸੀਂ ਮੰਤਰ ਪੜ੍ਹਾਂਗੇ, ਫੌਜਾਂ ਅੰਨੀਆਂ ਕਰ ਦਿਆਂਗੇ, ਅਸੀਂ ਮੰਤਰ ਟੂਣੇ ਟਾਮਣ ਪੜ੍ਹਾਂਗੇ, ਜਿਹੜੀਆਂ ਬਾਬਰ ਦੀਆਂ ਫੌਜਾਂ ਅੰਨੀਆਂ ਕਰ ਦਿਆਂਗੇ ਉਹਨਾਂ ਨੂੰ ਅਸੀਂ। ਸੱਚੇ ਪਾਤਸ਼ਾਹ ਕਹਿੰਦੇ ਕੋਟੀ ਹੂੰ ਪੀਰ ਵਰਜ ਰਹਾਏ, ਕਹਿੰਦੇ ਕਰੋੜਾਂ ਹੀ। ਸੋ ਜਿਹੜੇ ਐਸੇ ਲੋਕ ਸੀ ਉਹਨਾਂ ਨੂੰ ਵਰਜ ਦਿੱਤਾ, ਜਿਹੜੇ ਪੀਰ ਸੀ ਜਾਂ ਕਾਜੀ ਮੁਲਾਨੇ ਸੀ ਜਾਂ ਮੀਰ ਸੁਣਿਆ ਧਾਇਆ। ਜਦੋਂ ਪਤਾ ਲੱਗਿਆ ਨਾ, ਮੀਰ ਦਾ ਅਰਥ ਹੈ ਬਾਦਸ਼ਾਹ, ਮੀਰੀ ਪੀਰੀ ਦੇ ਮਾਲਕ ਇਹਨੇ ਨਾ, ਆਪਾਂ ਮੀਰੀ ਪੀਰੀ ਦਾ ਮਾਲਕ, ਬਾਦਸ਼ਾਹੀਅਤ ਮੀਰ, ਅਤੇ ਪੀਰ ਦਾ ਅਰਥ ਹੁੰਦਾ ਫਕੀਰ, ਸੰਤ, ਸਾਧੂ, ਗੁਰੂ। ਇਸ ਲਈ ਕਹਿੰਦੇ ਜਦੋਂ ਸੁਣਿਆ ਕਿ ਮੀਰ ਸੁਣਿਆ ਧਾਇਆ, ਜਦੋਂ ਪਤਾ ਲੱਗਿਆ ਕਿ ਬਾਦਸ਼ਾਹ ਆ ਰਿਹਾ ਹੈ ਬਾਬਰ ਚੜ੍ਹ ਕੇ, ਰੋਕ ਤਾਂ ਲੋਕਾਂ ਨੂੰ ਕਹਿੰਦੇ ਲੜਨ ਦੀ ਲੋੜ ਨਹੀਂ ਗੀ, ਅਸੀਂ ਮੰਤਰ ਪੜ੍ਹਨੇ ਨੇ, ਮੰਤਰ ਪੜ੍ਹ ਕੇ ਅੰਨੇ ਕਰ ਦੇਣੇ ਨੇ ਫੌਜੀ ਸਾਰੇ, ਥਾਨ ਮੁਕਾਮ ਜਲੇ ਬਿਜ ਮੰਦਰ। ਪਰ ਬਾਬਰ ਦੇ ਸਿਪਾਹੀਆਂ ਨੇ ਆ ਕੇ ਹਮਲਾ ਕਰ ਦਿੱਤਾ ਜੀ, ਬੜੇ ਬੜੇ ਜਿਹੜੇ ਸੀ, ਥਾਨ ਮੁਕਾਮ ਜਲੇ ਬਿਜ ਮੰਦਰ, ਹਿੰਦੂਆਂ ਦੇ ਦੇਵ ਸਥਾਨ ਸਾੜ ਦਿੱਤੇ, ਮੁਸਲਮਾਨਾਂ ਦੀਆਂ ਜਿਹੜੀ ਸਾਸੀ ਮਸਜਿਦਾਂ ਸੀ ਇਹ ਵੀ ਸਾੜ ਸੁੱਟੀਆਂ, ਜਲੇ ਬਿਜ ਮੰਦਰ, ਬੜੇ ਬੜੇ ਜਿਹੜੇ ਮੰਦਰ ਬਣੇ ਸੀ ਪੱਕੇ ਮਹੱਲ ਉਹ ਵੀ ਸਾੜ ਦਿੱਤੇ। ਮੁਸ਼ ਕੋਇਰ ਰੁਲਾਇਆ, ਮੁਸ਼ ਦਾ ਅਰਥ ਹੈ ਕੋਹ ਕੋਹ ਕੇ। ਜਿਹੜੇ ਉਹਨਾਂ ਨਵਾਬਾਂ ਦੇ ਬੱਚੇ ਸੀ ਨਾ ਸਾਹਿਬਜ਼ਾਦੇ,
ਉਹਨਾਂ ਨੂੰ ਕੋਹ ਕੋਹ ਕੇ ਮਾਰ ਕੇ ਮਿੱਟੀ 'ਚ ਰੁਲਾ ਦਿੱਤਾ। ਮਤਲਬ ਜਿਹੜੇ ਬੱਚੇ ਸੀ ਪਠਾਣਾਂ ਦੇ ਨਵਾਬਾਂ ਦੇ, ਉਹ ਬਾਦਸ਼ਾਹ ਦੇ ਸਿਪਾਹੀਆਂ ਨੇ ਟੋਟੇ ਟੋਟੇ ਕਰ ਦਿੱਤੇ। ਮੁਛ ਮੁਛ ਦਾ ਅਰਥ ਟੋਟੇ ਟੋਟੇ ਕਰ ਦਿੱਤੇ, ਕੋਇਰ ਦਾ ਅਰਥ ਹੈ ਰਾਜਕੁਮਾਰ, ਰੁਲਾਇਆ ਦਾ ਅਰਥ ਧਰਤੀ 'ਚ ਰੁਲਾ ਦਿੱਤੇ, ਮਿੱਟੀ 'ਚ ਮਿਲਾ ਦਿੱਤੇ। ਕੋਈ ਮੁਗਲ ਨਾ ਹੋਵਾ ਅੰਧਾ, ਪੀਰ ਕਹਿੰਦੇ ਸੀ ਕਿ ਤੁਸੀਂ ਲੜੋ ਨਾ, ਅਸੀਂ ਅੰਨੇ ਕਰ ਦੇਣੇ ਨੇ ਅੰਨੇ ਮੰਤਰ ਪੜ੍ਹ ਕੇ। ਕਹਿੰਦੇ ਬੜੇ ਮੰਤਰ ਪੜ੍ਹੇ, ਬੜੇ ਮੰਤਰ ਪੜ੍ਹੇ, ਕੋਈ ਮੁਗਲ ਅੰਨਾ ਹੀ ਨਹੀਂ ਹੋਇਆ।

ਤਾਰੀਕ ਭਗਤ ਆਏ, ਰਥ ਤੇ ਚੜ੍ਹੇ, ਉੱਥੋਂ ਬਹਿ ਕੇ ਤੁਰ ਪਏ। ਇੱਕ ਸੀ ਚੰਦੂ ਦੇ ਤਾਏ ਦਾ ਪੁੱਤ ਕਾਨਾ, ਇੱਕ ਸੀ ਪੀਲੂ, ਇੱਕ ਸੀ ਸੱਜੂ, ਇੱਕ ਸੀ ਸਾਹ ਹੁਸੈਨ। ਇਹ ਚੱਲਦਿਆਂ ਚੱਲਦਿਆਂ ਆਏ ਅੰਮ੍ਰਿਤਸਰ ਤੇ, ਆ ਕੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ, ਕਹਿਣ ਲੱਗੇ ਸਾਨੂੰ ਪਤਾ ਲੱਗਿਆ ਤੁਸੀਂ ਕੋਈ ਗ੍ਰੰਥ ਬਣਾ ਰਹੇ ਜੇ। ਕਹਿੰਦੇ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਣਾ ਰਹੇ ਹਾਂ। ਬੜੇ ਗਲਤ ਲਫਜ਼ ਬੋਲੇ, ਕਹਿਣ ਲੱਗੇ ਜਿਹੜੇ ਭਗਤ ਮਰ ਮਿਟ ਗਏ, ਦੁਨੀਆਂ ਤੋਂ ਚਲੇ ਗਏ, ਕਬੀਰ ਵਰਗੇ, ਨਾਮਦੇਵ ਵਰਗੇ, ਉਹਨਾਂ ਦੇ ਤੇ ਬਚਨ ਲਿਖੀ ਜਾਂਦੇ ਹੋ। ਅਸੀਂ ਭਗਤ ਜਿਹੜੇ ਬੈਠੇ ਲਾਹੌਰ ਦੇ ਜਿਉਂਦੇ ਜਾਗਦੇ, ਸਾਡੀ ਕੋਈ ਗੱਲ ਹੀ ਨਹੀਂ ਲਿਖੀ ਤੁਹਾਂ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੀ ਚਲੋ ਕਰੋ ਗੱਲ। ਉਹਨਾਂ ਕਵਿਤਾਵਾਂ ਆਪਣੀਆਂ ਬੋਲੀਆਂ ਕਵਿਤਾਵਾਂ, ਗੁਰੂ ਜੀ ਕਹਿੰਦੇ ਨਹੀਂ ਇਹ ਕੱਚੀਆਂ ਨੇ, ਇਹ ਗੁਰਮਤ ਅਨੁਸਾਰ ਨਹੀਂ ਗੀਆਂ, ਇਹ ਅਸੀਂ ਦਰਜ ਨਹੀਂ ਕਰ ਸਕਦੇ ਤੁਹਾਡੀ ਇਹ ਕੱਚੀ ਬਾਣੀ। ਤੇ ਜਿਹੜਾ ਕਾਨਾ ਸੀ ਇਹ ਸਤਸੰਗੀਓ ਯੋਗਾ ਅਭਿਆਸ ਕਰਦਾ ਸੀ, ਕਈ ਕੁਛ ਕਰਦਾ ਸੀ, ਸਮਾਧੀਆਂ ਲਾਉਂਦਾ ਸੀ, ਕਰਾਮਾਤਾਂ ਆਦਿਕ ਸੀ, ਦਸਮ ਦੁਆਰ ਚੜਾ ਸਵਾਦ ਚੜਾ ਲੈਂਦਾ ਸੀ। ਇਹ ਗੁਰੂ ਅਰਜਨ ਦੇਵ ਜੀ ਨੂੰ ਵੱਧ ਘੱਟ ਬੋਲਣ ਲੱਗਾ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਭਾਈ ਤੂੰ ਆਪਣਾ ਭਵਿੱਖ ਵੇਖ ਆਪਣਾ। ਕਹਿੰਦਾ ਮੇਰੇ ਭਵਿੱਖ ਨੂੰ ਕੀ ਹੋਇਆ? ਕਹਿੰਦੇ ਤੂੰ ਲਾਹੌਰ ਨਹੀਂ ਪਹੁੰਚੇਗਾ, ਰਾਹ 'ਚ ਹੀ ਮਰੇਗਾ। ਕਹਿੰਦਾ ਮੈਂ ਨਹੀਂ ਮਰਦਾ, ਮੈਂ ਤਾਂ ਦਸਮ ਦੁਆਰ ਸਵਾਦ ਚੜ੍ਹਾ ਲੈਂਦਾ ਅਤੇ ਮੈਨੂੰ ਮੌਤ ਆਉਂਦੀ ਨਹੀਂ। ਕਹਿੰਦੇ ਤੇਰਾ ਦਸਮ ਦੁਆਰ ਹੀ ਨਹੀਂ ਰਹਿਣਾ। ਲਾਹੌਰ ਨੂੰ ਤੁਰ ਪਏ, ਰਸਤੇ 'ਚ ਜਾ ਕੇ ਸਾਸੇ ਜਿਹੜਾ ਰਾਥ ਸੀ ਨਾ, ਰਾਥ ਉਹ ਰਾਥ ਜਿਹੜਾ ਸੀ, ਘੋੜੇ ਜਿਹੜੇ ਸੀ ਵਿਗੜ ਗਏ, ਉਹਨਾਂ ਨੇ ਰਾਥ ਖੱਡ 'ਚ ਸੁੱਟ ਦਿੱਤਾ। ਇਹ ਕਾਨਾ ਭੁੜਕ ਕੇ ਥੱਲੇ ਡਿੱਗਾ ਖੱਡ ਦੇ ਵਿੱਚ। ਜਦੋਂ ਖੱਡ ਦੇ 'ਚ ਡਿੱਗਾ ਸਤਸੰਗ ਜੀ, ਰਾਥ ਦਾ ਪਹੀਆ ਉੱਤੋਂ ਦੀ ਨਿਲ ਗਿਆ ਅਤੇ ਸਿਰ ਹੀ ਫਿੱਸ ਗਿਆ, ਉੱਥੇ ਕਾਨੇ ਦੀ ਮੌਤ ਹੋ ਗਈ। ਸੱਚੇ ਪਾਤਸ਼ਾਹ ਕਹਿੰਦੇ ਹਨ ਤਿੰਨਾਂ ਮਰਨਾ ਭਾਈ, ਜਿਨ੍ਹਾਂ ਦਾ ਸਮਾਂ ਆ ਗਿਆ ਪਿਆਰੇ ਉਹਨਾਂ ਮਰਨਾ ਜ਼ਰੂਰ। ਇੱਕ ਹਿੰਦਵਾਣੀ, ਅਵਰ ਤੁਰਕਾਣੀ, ਪਟਿਆਣੀ, ਠਕੁਰਾਣੀ। ਕਹਿੰਦੇ ਹਿੰਦੂਆਂ ਦੀਆਂ ਇਸਤਰੀਆਂ ਹਿੰਦਵਾਣੀ, ਅਵਰ ਅਵਰ ਦਾ ਅਰਥ ਹੋਰ, ਤੁਰਕਾਣੀ ਤੁਰਕਾਂ ਦੀਆਂ ਘਰ ਵਾਲੀਆਂ, ਪਟਿਆਣੀ ਪੱਟਾਂ ਦੀਆਂ ਘਰ ਵਾਲੀਆਂ, ਔਰ ਠਕਰਾਣੀ ਰਾਜਪੂਤਾਂ ਦੀਆਂ ਜਿਹੜੀਆਂ ਇਸਤਰੀਆਂ ਸੀ। ਇੱਕ ਨਾ ਪੀਰਨ ਸਿਰ ਖੁਰ ਪਾਟੇ, ਇੱਕ ਨਾ ਭਾਵ ਕਈਆਂ ਦੇ ਸਰੀਰ ਤੋਂ ਸਿਰ ਤੋਂ ਲੈ ਕੇ ਪੈਰ ਤੱਕ ਲੀੜੇ ਫੜ ਗਏ, ਤੁਰਕਾਂ ਨੇ ਲੀੜੇ ਪਾੜ ਪਾੜ ਕੇ ਬੇਇੱਜ਼ਤ ਕਰ ਦਿੱਤੀਆਂ। ਇੱਕ ਨਾ ਪੇਰਨ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਕਈ ਜਿਹੜੀਆਂ ਸੀ ਇਹ ਮਾਰੀਆਂ ਗਈਆਂ, ਉਹਨਾਂ ਦਾ ਮਸਾਣਾ ਦੇ ਵਿੱਚ ਨਿਵਾਸ ਹੋ ਗਿਆ, ਭਾਵ ਕਿ ਮਾਰੀਆਂ ਗਈਆਂ। ਕਈਆਂ ਦੇ ਲੀੜੇ ਆਦਿਕ ਫਾੜ ਸੁੱਟੇ, ਕਈਆਂ ਨੂੰ ਮਾਰ ਸੁੱਟਿਆ ਮੁਗਲਾਂ ਨੇ। ਜਿਨ ਕੇ ਬੰਕੇ ਘਰੀ ਨਾ ਆਇਆ, ਜਿਨ ਕੇ ਦਾ ਅਰਥ ਜਿਨ੍ਹਾਂ ਇਸਤਰੀਆਂ ਦੇ, ਬੰਕੇ ਦਾ ਅਰਥ ਨੌਜਵਾਨ ਪਤੀ, ਘਰੀ ਨਾ ਆਇਆ ਘਰਾਂ 'ਚ ਨਹੀਂ ਆਏ, ਮਾਰੇ ਗਏ ਜੰਗ ਵਿੱਚ। ਤਿੰਨ ਕਿਉਂ ਰਹਿਣ ਵਿਹਾਣੀ, ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਹੁਣ ਕਿਵੇਂ ਬਤੀਤ ਹੋਵੇਗੀ? ਪਤੀ ਮਰ ਗਏ, ਘਰ ਸੜ ਗਏ, ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ, ਮਰਦ ਮਾਰੇ ਗਏ। ਅੱਜ ਵੀ ਪਿਆਰ ਦਿੱਲੀ ਦੀਆਂ ਵਿਧਵਾ ਬੀਬੀਆਂ ਅੱਜ ਵੀ ਰੋਂਦੀਆਂ ਨੇ। ਪੂਰੇ ਵਰਲਡ ਦੇ ਵਿੱਚ ਐਸੀ ਕਲੋਨੀ ਕੋਈ ਨਹੀਂ ਜਿੱਥੇ ਵਿਧਵਾ ਕਲੋਨੀ ਬਣੀ ਹੈ। ਦਿੱਲੀ ਵਿੱਚ ਮਰਦ ਮਾਰ ਦਿੱਤੇ ਗਏ, ਬੇਪਤ ਕਰ ਦਿੱਤੀਆਂ ਗਈਆਂ ਇਸਤਰੀਆਂ, ਅੱਜ ਵੀ ਪਿਆਰੇ ਇਨਸਾਫ ਲੈਣ ਲਈ ਰੋਂਦੀਆਂ ਫਿਰਦੀਆਂ ਵਿਚਾਰੀਆਂ। ਉਹ ਇਨਸਾਫ ਅੱਜ ਤੱਕ ਨਹੀਂ ਮਿਲਿਆ, ਗਲਾਂ 'ਚ ਟਾਇਰ ਪਾ ਪਾ ਕੇ ਉਹਨਾਂ ਦੇ ਮਰਦ ਮਾਰ ਦਿੱਤੇ। ਵਾਹਿਗੁਰੂ ਕਿਰਪਾ ਕਰੇ। ਸੱਚੇ ਪਾਤਸ਼ਾਹ ਕਹਿੰਦੇ ਤਿੰਨ ਕਿਉਂ ਰਹਿਣ ਵਿਹਾਣੀ, ਜਿਨ੍ਹਾਂ ਦੇ ਨੌਜਵਾਨ ਮਰਦ ਮਾਰੇ ਗਏ, ਉਹਨਾਂ ਨੇ ਜ਼ਿੰਦਗੀ ਰੂਪੀ ਰਾਤ ਕਿਵੇਂ ਕੱਢਣੀ ਹੈ? ਆਪੇ ਕਰੇ ਕਰਾਏ ਕਰਤਾ, ਧੰਨ ਗੁਰੂ ਨਾਨਕ ਦੇਵ ਜੀ ਮੇਰ ਕਰਦੇ, ਕਰਨ ਕਰਾਮਣ ਹਾਰ ਵਾਹਿਗੁਰੂ ਹੀ ਹੈ ਪਰਮਾਤਮਾ। ਕਿਸ ਨੂੰ ਆਖ ਸੁਣਾਈਏ, ਭਾਈ ਕਿਹਨੂੰ ਕਹਿ ਕੇ ਸੁਣਾਈਏ ਕਿ ਵਾਹਿਗੁਰੂ ਇੰਜ ਨਹੀਂ ਇੰਜ ਕਰ। ਪਰਮਾਤਮਾ ਬੜਾ ਬੇਅੰਤ ਹੈ ਸਤਸੰਗੀਓ, ਉਹਦਾ ਸਿਮਰਨ ਕਰੋ, ਭਜਨ ਕਰੋ, ਤੋਂ ਡਰ ਕੇ ਰਹੋ ਵਾਹਿਗੁਰੂ ਤੋਂ। ਮਹਾਰਾਜ ਬਖਸ਼ੀ ਲੈ, ਦੁੱਖ ਸੁੱਖ ਤੇਰੇ ਭਾਣੇ ਹੋਵੇ। ਹੇ ਵਾਹਿਗੁਰੂ, ਦੁੱਖ ਅਤੇ ਸੁੱਖ ਤੇਰੇ ਭਾਣੇ ਵਿੱਚ ਹੁੰਦਾ ਹੈ। ਕਰਮਾਂ ਦਾ ਦੁੱਖ ਅਤੇ ਸੁੱਖ ਹੈ ਸਤਸੰਗੀਓ। ਕਰਮ ਚੰਗੇ ਕਰੋ, ਨੇਕ ਕਰਮ ਕਰੋ, ਕਿਸੇ ਦਾ ਮਨ ਨਾ ਦਿਖਾਓ, ਹਰੇਕ ਦਾ ਭਲਾ ਕਰੋ, ਸਰਬੱਤ ਦਾ ਭਲਾ ਮੰਗੋ ਸਤਸੰਗੀਓ। ਸੋ ਗੁਰੂ ਜੀ ਮਿਹਰ ਕਰਦੇ, ਦੁੱਖ ਸੁੱਖ ਤੇਰੇ ਭਾਣੇ ਹੋਵੇ। ਹੇ ਵਾਹਿਗੁਰੂ, ਇਹ ਦੁੱਖ ਅਤੇ ਸੁੱਖ ਤੇਰੇ ਭਾਣੇ ਵਿੱਚ ਹੁੰਦਾ ਹੈ। ਕਿਸ ਥੈ ਜਾਏ ਰੋਵਾਈਏ, ਕਿਹਦੇ ਕੋਲ ਜਾ ਕੇ ਦੁੱਖ ਰੋਈਏ? ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਬਚਨ ਹੈ, ਦੁੱਖ ਤਿਸੇ ਪਹਿ ਆਖੀਏ, ਸੁੱਖ ਜਿਸੇ ਹੀ ਪਾਸ। ਭਾਈ ਆਪਣਾ ਦੁੱਖ ਉਹਦੇ ਕੋਲ ਜਾ ਕੇ ਰੋਣਾ

ਚਾਹੀਦਾ ਜਿਹਦੇ ਕੋਲ ਸੁੱਖ ਨੇ। ਸੁੱਖ ਕੌਣ ਹੈ? ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਏ। ਕਹਿੰਦੇ ਕਿਸੇ ਦੇ ਕੋਲ ਦੁੱਖ ਨਾ ਰੋ, ਗੁਰੂ ਕੋਲ ਆ ਕੇ ਅਰਦਾਸ ਕਰੋ, ਸੱਚੇ ਪਾਤਸ਼ਾਹ ਮਿਹਰ ਕਰ। ਕਿਸ ਹੱਥੈ ਜਾਏ ਰੁਆਈਐ, ਕਿਹਦੇ ਕੋਲ ਜਾ ਕੇ ਦੁੱਖਾਂ ਨੂੰ ਰੋਈਏ ਭਾਈ। ਹੁਕਮੀ ਹੁਕਮ ਚਲਾਏ ਵਿਗਸੈ ਸਮਾਪਤੀ ਤੇ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ। ਹੁਕਮੀ ਦਾ ਅਰਥ ਹੈ ਵਾਹਿਗੁਰੂ, ਹੁਕਮ ਦਾ ਅਰਥ ਹੈ ਹੁਕਮ ਦੇ ਵਿੱਚ, ਚਲਾਏ ਦਾ ਅਰਥ ਚਲਾ ਕੇ, ਵਿਗਸੇ ਦਾ ਅਰਥ ਖੁਸ਼ ਹੁੰਦਾ। ਆਪਣੇ ਜੀਵਾਂ ਨੂੰ ਹੁਕਮ 'ਚ ਚਲਾ ਕੇ ਤੇ ਪਰਮਾਤਮਾ ਖੁਸ਼ ਹੋ ਰਿਹਾ। ਕਿਸੇ ਨੂੰ ਮਰਵਾ ਦਿੰਦਾ, ਕਿਸੇ ਨੂੰ ਬਚਾ ਲੈਂਦਾ, ਕੋਈ ਹਮਲਾਵਰ ਹੋ ਕੇ ਆ ਕੇ ਹਮਲਾ ਕਰ ਦਿੰਦਾ, ਕੋਈ ਸਤਸੰਗੀ ਉਹ ਅੱਗੋਂ ਲੜਦਾ ਅਤੇ ਮਾਰਿਆ ਜਾਂਦਾ, ਇਹ ਪਰਮਾਤਮਾ ਦੀ ਖੇਡ ਅਤੇ ਵੈਰੂ ਹੱਸਦਾ। ਛੋਟੇ ਛੋਟੇ ਬੱਚੇ ਦਰਿਆ ਦੇ ਕੰਢੇ 'ਤੇ ਖੇਡਦੇ ਨੇ, ਗਿੱਲੀ ਗਿੱਲੀ ਰੇਤ ਆਪਣੇ ਪੈਰ ਉੱਤੇ ਪਾ ਕੇ ਅਤੇ ਥੱਪੀ ਜਾਂਦੇ ਉਹਦੇ ਘਰ ਜੇ ਬਣਾ ਲੈ, ਘਰ ਬਣਾ ਕੇ ਖੇਡਦੇ ਨੇ। ਜੇ ਕੋਈ ਹੋਰ ਬੱਚਾ ਉਹਦਾ ਘਰ ਢਾ ਦੇ ਫਿਰ ਲੜਦੇ ਨੇ ਕਿ ਮੇਰਾ ਘਰ ਕਿਉਂ ਢਾਤਾ। ਪਰ ਜਦੋਂ ਸ਼ਾਮ ਪੈ ਗਈ ਅਤੇ ਸ਼ਾਮ ਹੋਣ ਲੱਗੀ ਅਤੇ ਆਪੋ ਆਪਣੇ ਘਰਾਂ ਨੂੰ ਮਾਰੇ ਪੈਰ ਹੱਸਦੇ ਹੱਸਦੇ ਢਾ ਕੇ ਤੁਰ ਗਏ, ਸਮਝੇ ਕੋਈ ਉਹਨਾਂ 'ਤੇ ਅਸਰ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਹੀ ਬਣਾਇਆ ਸੀ, ਮੈਂ ਢਾ ਦਿੱਤਾ। ਇਹ ਪਰਮਾਤਮਾ ਦੀ ਖੇਡ ਹੈ, ਉਹਨੇ ਸਰੀਰ ਬਣਾਏ ਨੇ, ਉਹ ਪਿਆਰਿਓ ਕਿਸੇ ਨੂੰ ਨਾਸ ਕਰਦਾ, ਕਿਸੇ ਨੂੰ ਬਚਾ ਲੈਂਦਾ, ਹੱਸ ਰਿਹਾ। ਨਾਨਕ ਲਿਖਿਆ ਪਾਈਐ ਸਮਾਪਤੀ ਅਤੇ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਭਾਈ, ਜੋ ਮੱਥੇ ਦੇ ਲੇਖ ਲਿਖੇ ਨੇ ਉਹਦੇ ਅਨੁਸਾਰ ਹੀ ਕਰਮਾਂ ਅਨੁਸਾਰ ਦੁੱਖ ਸੁੱਖ ਪ੍ਰਾਪਤ ਹੁੰਦੇ ਨੇ। ਏਮਨਾਬਾਦ ਦੇ ਲੋਕ ਰੱਬ ਨੂੰ ਭੁੱਲ ਗਏ ਸੀ, ਵਾਹਿਗੁਰੂ ਨੂੰ ਵਿਸਾਰ ਦਿੱਤਾ ਸੀ, ਇਸ ਲਈ ਇੰਨਾ ਦੁੱਖ ਪ੍ਰਾਪਤ ਹੋਇਆ। ਪਿਆਰਿਓ, ਦਾਨ ਨਹੀਂ ਦਿੱਤਾ ਫਕੀਰਾਂ ਨੂੰ ਅਤੇ ਧੱਕੇ ਦੇ ਨਾਲ ਸਾਰਾ ਕੁਛ ਲੁੱਟ ਕੇ ਲੈ ਗਏ ਸੀ ਮੁਗਲ। ਜੋ ਬਾਬੇ ਕੋ ਦਾਮ ਨਾ ਦੇਹ ਤਿੰਨ ਕੇ ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ੁਰ ਸੋ। ਜਿਹੜੇ ਬਾਬੇ ਨੂੰ ਦਾਨ ਨਹੀਂ ਦਿੰਦੇ ਪਿਆਰੇ, ਉਹ ਬਾਬਰ ਕੇ ਲੁੱਟ ਕੇ ਲੈ ਜਾਂਦੇ। ਕੋਈ ਬਿਮਾਰੀ ਲੱਗ ਗਈ, ਕੋਈ ਕੇਸ ਪੈ ਗਿਆ, ਕੋਈ ਕੁਛ ਹੋ ਗਿਆ, ਇਸ ਵਾਸਤੇ ਭਾਈ ਗੁਰੂ ਘਰ ਆ ਕੇ ਸੇਵਾ ਕਰੋ। ਕਿੰਨੇ ਗੁਰੂ ਮਹਾਰਾਜ ਦੇ ਸਿਲਸਿਲੇ ਚੱਲ ਰਹੇ ਨੇ, 24 ਘੰਟੇ ਲੰਗਰ ਚੱਲ ਰਹੇ, ਕਿੰਨੇ ਬੜੇ ਬੜੇ ਭਾਰੀ ਗੁਰੂ ਘਰ ਦੇ ਸਿਲਸਿਲੇ ਨੇ, ਅਤੇ ਵੱਧ ਤੋਂ ਵੱਧ ਸੇਵਾ ਕਰਿਆ ਕਰੋ, ਗੁਰੂ ਕਿਰਪਾ ਕਰਨੀ, ਇੰਨੀ ਸੇਵਾ ਪ੍ਰਵਾਨ ਕਰਨੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸੱਚੇ ਪਾਤਸ਼ਾਹ ਨਾਮਦਾਨ ਬਖਸ਼ਣ, ਸਿਮਰਨ ਦੀ ਦਾਤ ਬਖਸ਼ਣ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਭਾਈ ਸਾਹਿਬ ਭਾਈ ਕੁਲਦੀਪ ਸਿੰਘ ਦਮਦਮੀ ਟਕਸਾਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪ ਜੀ ਨੂੰ ਸ਼ਬਦ ਦੀ ਵਿਚਾਰ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਕੀਰਤਨ ਸਰਵਣ ਕਰਦੇ ਹਾਂ। ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਪਾਉਂਟਾ ਸਾਹਿਬ ਵਾਲੇ। ਆਓ ਜਿੱਥੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਇੱਕ ਮਨੁੱਖਾ ਦੇਹੀ ਨੂੰ ਸਫਲ ਕਰਨਾ ਕਰ ਰਹੇ ਹੋ, ਅੱਜ ਰੱਖੇ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਸਾਰਾ ਦਿਨ ਕੀਰਤਨ ਦਰਬਾਰ ਸੱਜਣਗੇ, ਉਪਰੰਤ ਦੁਪਹਿਰ ਬਾਅਦ ਫਿਰ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਰੱਖੇ ਜਾਣਗੇ ਅਖੰਡ ਪਾਠ, ਜਿਨ੍ਹਾਂ ਦੇ ਭੋਗ 16 ਤਰੀਕ ਨੂੰ ਪੈਣਗੇ, ਉਪਰੰਤ ਕੀਰਤਨ ਦਰਬਾਰ ਸੱਜਣਗੇ। ਸੋ ਭਾਈ ਸਾਹਿਬ ਭਾਈ ਸੱਜ ਗਏ ਹਨ। ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਜਿਨ੍ਹਾਂ ਪਾਸੋਂ ਆਪਾਂ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਜ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ
1: ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣ ਭਗਵਾਨ।

ਵਾਦੇ ਕਰਨੇ। ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਾਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰੇ ਹੋ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਾਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜਿਹੋ ਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ।

ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਜਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣ ਆਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

안녕, 아버지.

ਸੱਚ ਪਰਵਾਨ ਸ਼ਬਦ ਪਛਾਣ ਸੀ ਸਤਸੰਗ ਤੋ ਕਰ ਭਾਉ ਤੋਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇਹੋ ਸੱਚੇ ਲਾਇਆ ਆਪੇ ਕਰੇ ਨਿਆਉ ਜੋਤ ਸੁਭਾਇਆ ਸੱਚੇ ਸੱਚੀ ਦਾਤ ਦੇ ਦਿਆਲ ਹੈ ਤੈਸੇ ਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹੋ ਨੀਚ ਸੇਵ ਕਾਂਡੀਆ ਨਾਨਕ ਨਦਰ ਕਰੇ ਹੋ ਮਿਲੇ ਸੱਚ ਵਾਂਡੀਆ ਸਭ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਕਣੋ ਨਿਤ ਸਹਿਸਾ ਦੋਈ ਬਿਨ ਨਾਵੇ ਕਿਆ ਜੀਵਣਾ ਫਿੱਟ ਤ੍ਰਿਗ ਚਿਤਰਾਈ ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨ ਭਾਈ ਰਹਾਓ ਆਵਣ ਜਾਵਣ ਤੋ ਰਹਿ ਪਾਈਏ ਗੁਰਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸੇ ਭ੍ਰਮ ਪੂਰਾ ਸੰਤ ਜਿਨ੍ਹਾਂ ਕੋ ਮਿਲ ਰਹਿ ਧਨ ਧਨ ਜਸ ਗਾਏ ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ ਨਟਵੇ ਸੰਗ ਬਣਾਇਆ ਬਾਜੀ ਸੰਸਾਰਾ ਖਿਨ ਪਲ ਬਾਜੀ ਦੇ ਕੇ ਉਜਰਤ ਨਹੀਂ ਬਾਰਾ ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੇ ਸੋਜਣੇ ਗੁਰ ਸ਼ਬਦ ਵਿਚਾਰਾ ਜੋ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰਾ ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ ਜੋ ਤੂੰ ਰਾਖੇ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਿਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੁੱਖ ਮੇਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਰ ਤੇਰਾ ਸੁਰ ਸਰੀ ਚਰਨ ਸਮਾਣੀ ਸਾਕਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਡਾਣੀ ਤਾਕੇ ਚਰਨ ਜਾਪੇ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ ਤੇ 30 ਕਰੋੜੀ ਦਾਸ ਤੁਮਹਾਰੇ ਰਿਦ ਸਿਧ ਪ੍ਰਾਣ ਅਧਾਰੀ ਤਾਕੇ ਰੂਪ ਨ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥਿਆ ਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਤ ਭਾਵੇ ਤਾਂ ਗੁਰਮੁਖ ਬੂਝੈ ਹੋਰ ਮਨ ਮੁਖ ਫਿਰੇ ਆਣੀ ਚਾਰੇ ਵੇਦ ਬ੍ਰਹਮੇ ਕਹੁ ਦੀਏ ਪੜ ਪੜ ਕਰੇ ਵਿਚਾਰੀ ਤਾਕਾ ਹੁਕਮ ਨ ਬੁਝੇ ਬਪੜਾ ਨਰਕ ਸੁਰਗ ਅਵਤਾਰੀ ਜੁਗੇ ਜੁਗੇ ਕੇ ਰਾਜੇ ਕੀਏ ਗਾਵੇ ਕਰ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੀਰਾ ਕੀਆ ਸਭ ਸਾਚਾ ਦੇਹ ਤਾਂ ਸੱਚ ਵਖਾਣੀ ਜਾ ਕੋ ਸੱਚ ਬੁਝਾਵੇ ਆਪਣਾ ਸਹਿਜੇ ਨਾਮ ਸਮਾਣੀ ਆਸਾ ਮਹੱਲਾ ਤੀਜਾ ਸਤਿਗੁਰ ਹਮਰਾ ਭਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣੈ ਗੁਰਮੁਖ ਪਾਈਏ ਨਾਮ ਨਿਸ਼ਾਨ ਰਹਾਉ ਸਤਿਗੁਰ ਭੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ ਸਹਿਜੇ ਮਾਤਾ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਏ ਨਾ ਜਾਣੀ ਮਾਇਆ ਮੋਹੇ ਦੂਜੇ ਲੋਭਾਣੀ ਗੁਰਮੁਖ ਨਾ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪ ਸਾਰ ਹਰ ਜੀਉ ਮਨ ਵਸੈ ਸਭ ਦੁੱਖ ਨਿਵਸਾਰਨ ਹਾਰ ਗੁਰ ਸੇਵਾ ਤਪਾ ਸਿਰ ਤਪ ਸਾਰ ਹਰ ਜੀਉ ਮਨ ਵਸੈ ਸਭ ਦੁੱਖ ਨਿਵਾ ਵਿਸਾਰਨ ਹਾਰ ਦਰ ਸਾਚੈ ਦੀਸੇ ਸਚਿਆਰ
ਗੁਰ ਸੇਵਾ ਤੇ ਤ੍ਰੈ ਭਵਨ ਸੋਜੀ ਹੋਏ ਆਪ ਪਛਾਣ ਹਰ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁੱਲ ਉਧਾਰੇ ਨਿਰਮਲ ਨਾਮ ਰੱਖੇ ਔਰ ਤਹਾਰੇ ਸਾਚੀ ਸੋਭਾ ਸਾਚ ਦੁਆਰੇ ਸੇਵਡ ਭਾਗੀ ਜੇ ਗੁਰ ਸੇਵਾ ਲਾਏ ਅਨ ਦਿਨ ਭਗਤ ਸੱਚ ਨਾਮ ਦਿਰੜਾਏ ਨਾਮੇ ਉਧਰੇ ਕੁੱਲ ਸਵਾਏ ਨਾਨਕ ਸਨ ਸਾਚ ਕਹਿ ਵਿਚਾਰ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਔਰ ਧਾਰ ਹਰ ਭਗਤੀ ਰਾਤੇ ਮੋਖ ਦੁਆਰ ਆਸਾ ਮੁਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੇ ਬੂਝੇ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਗਾਵੈ ਸੋਈ ਸਤਿਗੁਰ ਨਾਮ ਬੁਝਾਇਆ ਵਿਣ ਨਾਵੇ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ ਬੁਝੈ ਨਾ ਮਿਲੈ ਤੇ ਸਿਰ ਜਾਈ ਰਹਾਉ ਕਲ ਕੀਰਤ ਸ਼ਬਦ ਪਛਾਣ ਇਹਾ ਭਗਤ ਚੁੱਕੇ ਅਭਿਮਾਨ ਸਤਿਗੁਰ ਸੇਵਿਆ ਹੋਵੇ ਪਰਵਾਨ ਜਨਿਆਸਾ ਕੀਤੀ ਤਿਸ ਨੋ ਜਾਨ ਤਿਸ ਕਿਆ ਦੀਜੇ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਇਹੋ ਸਿਰ ਦੀਜੇ ਆਪ ਗਵਾਏ ਹੁਕਮੇ ਬੂਝੇ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਭੁਲਾਵੇ ਆਪ ਮਾਰਗ ਪਾਏ ਸੱਚੇ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹੇ ਭਰਮ ਭੁਲਾਣੀ ਬਿਨ ਨਾਵੇ ਸਾ ਫਿਰੇ ਬੌਰਾਣੀ ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ ਬਹੁ ਕਰਮ ਕਮਾਵੇ ਦੁੱਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅਨ ਦਿਨ ਭੋਗੇ ਹੋਮੇ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਹਰ ਜਪ ਪੜੀਏ ਹੋਮੇ ਮਾਰ ਹਰ ਜਪੀਏ ਪੈ ਸੱਚ ਪਿਆਰ ਨਾਨਕ ਨਾਮ ਗੁਰਮਤੇ ਔਰ ਧਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮੁਹੱਲਾ ਤੀਜਾ ਅਸ਼ਟਪਦੀਆਂ ਘਰ ਅੱਠਵਾਂ ਕਾਫੀ ਗੁਰ ਤੇ ਸ਼ਾਂਤੀ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਏ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਧਰ

ਜੋਤੀ ਜੋਤ ਮਿਲਾਈ। ਪੂਰੇ ਗੁਰ ਸਮਝਾਇਆ ਮਤ ਉਤਮ ਹੋਈ, ਅੰਤਰ ਸੀਤਲ ਸ਼ਾਂਤ ਹੋਏ, ਨਾਮੇ ਸੁਖ ਹੋਈ। ਪੂਰਾ ਸਤਿਗੁਰ ਤਾਂ ਮਿਲੈ ਜਾਂ ਨਦਰ ਕਰੇਈ, ਕਿਲਵਿਕ ਪਾਪ ਸਭ ਕੱਟੀਐ ਫਿਰ ਦੁੱਖ ਵਿਘਨ ਨਾ ਹੋਈ। ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਹੇ, ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ। ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹੱਲਾ ਤੀਜਾ। ਸੁਣ ਮਨ ਮਨ ਵਸਾਏ ਤੂੰ, ਆਪੇ ਆਏ ਮਿਲੈ ਮੇਰੇ ਭਾਈ, ਅੰਦਰ ਸੱਚੀ ਭਗਤ ਕਰ ਸੱਚਾ ਚਿਤ ਲਾਈ।

ਵੱਡੀ ਵਡਿਆਈ ਰਹਾਉ। ਇਸ ਭਗਤੀ ਨੋ ਸੁਰ ਨਰ ਮੁਨ ਜਨ ਲੋਚਦੇ, ਵਿਣ ਸਤਿਗੁਰ ਭਾਈ ਨਾ ਜਾਏ, ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ। ਆਪੇ ਥੈ ਸਭ ਰੱਖਿਓਨ, ਕਿਛ ਕਹਿਣ ਨਾ ਜਾਈ, ਆਪੇ ਦੇ ਸੋ ਪਾਈਐ ਗੁਰ ਬੂਝ ਬੁਝਾਈ। ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ। ਇੱਕੋ ਹੁਕਮ ਵਰਤਦਾ ਏਕਾ ਸਰਕਾਰਾ, ਆਪ ਭਵਾਲੀ ਦਿੱਤੀ ਨਿਅੰਤਰ ਲੋਭ ਵਿਕਾਰਾ। ਇੱਕ ਆਪੇ ਗੁਰਮੁਖ ਕੀਤੀ ਅਨ ਬੂਝਣ ਵਿਚਾਰਾ, ਭਗਤ ਵੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ। ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ, ਉਹ ਆਪ ਭੁਲਾਏ ਕਿਸੇ ਦੇ ਨਾ ਭੁੱਲਣੀ, ਸੱਚ ਜਾਣ ਨਸੋਈ। ਘਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨ ਆਵਨੀ, ਨਾਮ ਹੋਮੇ ਮਾਰੀ ਆਸਾ ਮਹੱਲਾ ਤੀਜਾ। ਘਰੇ ਅੰਦਰ ਸਭ ਵੱਥ ਹੈ, ਬਾਹਰ ਕਿਛ ਨਾਹੀਂ, ਗੁਰਪ੍ਰਸਾਦੀ ਪਾਈ ਐ ਅੰਤਰ ਕਪਟ ਖੁਲਾਹੀ। ਸਤਿਗੁਰ ਤੇ ਹਰ ਪਾਈਏ ਭਾਈ, ਅੰਤਰ ਨਾਮ ਨਿਧਾਨ ਹੈ, ਪੂਰੇ ਸਤਿਗੁਰ ਦੀਆ ਦਿਖਾਈ ਰਹਾਉ। ਹਰ ਕਾ ਗਾਹਕ ਹੋਵੇ ਸੋ ਲੈ ਪਾਏ ਰਤਨ ਵਿਚਾਰਾ, ਅੰਦਰ ਖੋਲੇ ਦਿਬ ਦਿਹਟ ਦੇਖੇ ਮੁਕਤ ਭੰਡਾਰਾ। ਅੰਦਰ ਮਹਿਲ ਅਨੇਕ ਹੈ ਜੀਉ ਘਰੇ ਵਸੇਰਾ, ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ। ਪਾਰਖੀਆਂ ਵੱਥ ਸੰਭਾਲ ਲਈ ਗੁਰ ਸੋਝੀ ਹੋਈ, ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ। ਬਾਹਰ ਭਾਲੇ ਸਿਓ ਕਿਆ ਲਹਿ, ਵੱਥ ਘਰੇ ਅੰਦਰ ਪਾਈ, ਭਰਮੇ ਭੂਲਾ ਸਭ ਜਗ ਫਿਰੈ ਮਨ ਮੁਖ ਪਤ ਗਵਾਈ। ਘਰ ਦਰ ਛੋਡੇ ਆਪਣਾ ਪਰ ਘਰ ਝੂਠਾ ਜਾਈ, ਚੋਰੇ ਵਾਂਗੂ ਪਕੜੀਐ ਬਿਰਨਾਵੇ ਚੋਟਾਂ ਖਾਈ। ਜਿਨੀ ਘਰ ਜਾਤਾ ਆਪਣਾ ਸੇ ਸੁਖੀਏ ਪਹਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ। ਆਪੇ ਦਾਨ ਕਰੇ ਕਿਸੇ ਆਖੀਐ, ਆਪੇ ਦੇ ਬੁਝਾਈ, ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ। ਆਸਾ ਮਹੱਲਾ ਤੀਜਾ, ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ, ਹਰ ਰਸ ਚਾਖੈ ਮੁਕਤ ਭੈ ਜਿਨ੍ਹਾਂ ਸਾਚੋ ਭਾਈ। ਹਰ ਜੀਉ ਨਿਰਮਲ ਨਿਰਮਲਾ, ਨਿਰਮਲ ਮਨ ਵਾਸਾ, ਗੁਰਮਤੀ ਸਲਾਹੀਐ ਵਿਖਿਆ ਮਾਹੇ ਉਦਾਸਾ ਰਹਾਉ। ਬਿਨ ਸ਼ਬਦੇ ਆਪ ਨ ਜਾ ਪਈ, ਸਭ ਅੰਧੀ ਪਾਈ, ਗੁਰਮਤੀ ਘੜ ਚਾਨਣਾ ਨਾਮ ਅੰਤ ਸਖਾਈ। ਨਾਮੇ ਹੀ ਨਾਮ ਵਰਤ ਦੇ ਨਾਮੇ ਵਰਤਾਰਾ, ਅੰਤਰ ਨਾਮ ਮੁੱਖ ਨਾਮ ਹੈ ਨਾਮੇ ਸ਼ਬਦ ਵਿਚਾਰਾ। ਨਾਮ ਸੁਣੀਏ

ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘੜ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਈ ਬਿਨ ਨਾਵੇ ਕੋਈ ਨਾ ਮੰਨੀਐ ਮਨਮੁਖ ਪਤ ਗਵਾਈ ਜਮਪੁਰ ਬਾਧੇ ਮਾਰੀਐ ਬਿਰਥਾ ਜਨਮ ਗਵਾਈ ਨਾਮੇ ਹੀ ਕੀ ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ ਨਾਮੋ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸਨੂੰ ਦੇਵੇ ਤਿਸ ਮਿਲੈ ਗੁਰਮਤੀ ਨਾਮ ਬੁਝਾਈ ਨਾਨਕ ਸਭ ਕਿਛ ਨਾਵੇ ਕੈ ਵਸ ਹੈ ਪੂਰੇ ਭਾਗ ਕੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਪਿਰਕਾ ਪਿਰਕਾ ਸਵਾਓ ਫਿੱਕਾ ਬੋਲੇ ਨਾਨਿਵੈ ਦੂਜਾ ਭਾਉ ਸਵਾਓ ਇਹ ਮੁਨਵਾ ਕਿਉਂ ਕਰ ਵਸ ਆਵੈ ਗੁਰਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੈ ਰਹਾਓ ਸੁਹਾਗਣੀ ਆਪ ਸਵਾਰਿਓਨ ਲਾਏ ਪ੍ਰੇਮ ਪਿਆਰ ਸਤਿਗੁਰ ਕਹਿ ਭਾਣੇ ਜਲਦੀਆਂ ਸਤਿਗੁਰ ਕਹਿ ਭਾਣੇ ਜਲਦੀਆਂ ਨਾਮੇ ਸਹਿਜ ਸਿੰਗਾਰ ਸਦਾ ਰਾਵੇ ਪੈਰੇ ਆਪਣਾ ਸੱਚੀ ਸੇਜ ਸੁਪਾਏ ਪਿਰ ਕਹਿ ਪ੍ਰੇਮ ਮੋਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ ਅਪਾਰ ਸਿੰਗਾਰ ਹੈ ਸੋਭਾਵੰਤੀ ਨਾਰ ਸਾਸ ਬਰਾਈ ਸੁੰਦਰੀ ਪਿਰ ਕਹਿ ਹੇਤ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓਨ ਸੱਚੇ ਲੱਖ ਅਪਾਰ ਸਤਿਗੁਰ ਸੇਵਨ ਆਪਣਾ ਸੱਚੇ ਭਾਏ ਪਿਆਰ ਸੁਹਾਗਣੀ ਸਿੰਗਾਰ ਬਣਾਇਆ ਗੁਣ ਕਾ ਗੱਲ ਹਾਰ ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਤ ਪਦ ਸ਼ਬਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ ਉਹ ਕਰਦੀ ਸਭ ਫਿਰੈ ਬਿਨ ਸ਼ਬਦੇ ਹੋ ਨਾ ਜਾਏ ਨਾਨਕ ਨਾਮ ਰਤੇ ਤਿੰਨ ਹੋਮੇ ਗਈ ਸੱਚੇ ਰਹੇ ਸਮਾਏ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਇੱਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਇਹੋ ਰੰਗ ਲਹੇ ਨਾ ਜਾਏ ਰਹਾਉ ਹਮ ਨੀਚ ਮਹਿਲੇ ਆਤ ਅਭਿਮਾਨੀ ਦੂਜੇ ਭਾਏ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਈ ਨਾ ਮੰਗਨ ਰੰਗੀਐ ਬਿਨ ਗੁਰ ਕੋਈ ਨਾ ਰੰਗੀਐ ਗੁਰ ਮਿਲੇ ਰੰਗ ਚੜਾਓ ਗੁਰ ਕਹਿ ਪੈ ਭਾਏ ਜੋਰ ਅਤੇ ਸਿਫਤੀ ਸੱਚ ਸਮਾਓ ਭੈ ਬਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਉਣੇ ਝੂਠੇ ਠਾਓ ਨਾ ਕੋਏ ਜਿਸਨੂੰ ਆਪੇ ਰੰਗੇ ਸੋ ਰੱਬ ਸੀ ਸਤਸੰਗਤ ਮਿਲਾਏ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੋਰ ਜਿਨ ਕੀਤੇ ਤਿਸੇ ਨ ਜਾਣਨੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਜੇ ਔਗੁਣ ਵਿਕਣੈ ਗੁਰ ਕੇ ਸਹਿਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਉੱਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦੇ ਲਾਏ ਨਾਨਕ ਨਾਮੇ ਲਾਏ ਸਵਾਰੀਅਨ ਸ਼ਬਦੇ ਲਏ ਮਲਾਏ ਆਸਾ ਮਹੱਲਾ ਤੀਜਾ ਸਭ ਨਾਵੇ ਨੋ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰਪੂਰੇ ਤੇ ਪਾਈਏ ਨਾਮੇ ਵਡਿਆਈ ਰਹਾਓ ਅੰਤਰ ਬਾਹਰ ਏਕ ਹੈ ਬਹੁਬਿਦ ਸ੍ਰੇਸ਼ਟ ਉਪਾਈ ਹੁਕਮੇ ਕਾਰ ਕਰਾਏ ਦਾ ਦੂਜਾ ਕਿਸ ਕਹੀਏ ਭਾਈ ਬੁਝਣਾ ਅਬੁਝਣਾ ਤੁਦਕੀਆ ਇਹ ਤੇਰੀ ਸਰਕਾਰ ਇੱਕ ਨਾ ਬਖਸੇ ਮੇਲ ਲਹਿ ਇੱਕ ਦਰਗਹਿ ਮਾਰ ਕੱਢੇ ਕੂੜਿਆਰ ਇੱਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਹੇ ਗੁਰ ਸੇਵਾ ਤੇ ਸੁਖ ਉਪਜੈ ਸੱਚੇ ਸ਼ਬਦ ਬੁਝਾਏ
ਕੁਚਲ ਕੁਚੀਲ ਵਿਖਲੀ ਪੱਤੇ ਨਾਵੋ ਆਪ ਖਵਾਏ। ਨਾ ਉਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤ ਬਤਾਏ। ਨਦਰ ਕਰੇ ਜਿਸ ਆਪਣੀ ਤਿਸ ਨੂੰ ਭਾਵ ਨਹੀਂ ਲਾਏ। ਸਾਸਨ ਧੋ ਕੇ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ। ਲੇਖਾ ਪੜ੍ਹ ਨਾ ਪਹੁੰਚੀਏ ਕਥ ਕਹਿਣੇ ਅੰਤ ਨਾ ਪਾਏ। ਗੁਰ ਤੇ ਕੀਮਤ ਪਾਈਏ ਸੱਚ ਸ਼ਬਦ ਸੋਝੀ ਪਾਏ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਨਾਨਕ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਏ ਗੁਰ ਕਹੇ ਤੇ ਅਪਾਰ ਆਸਾ।

ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉੱਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

guru, ah guru, ah guru, ah guru, ah guru, ah guru, ah guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ

ਰਾਸ਼ਟਰਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਰ ਕਲੇ ਸਨ ਮਹਿ ਮਿਟਾਵੋ ਸਿਮਰੋ ਦਾਸ ਸੰਭਾਰਿ ਕੈ ਨਾਮ ਜਪ ਤਿਆਗੰਤਿਆ ਨੇਕੈ ਵੇਦ ਪ੍ਰਾਣ ਸਿਮਰ ਸੁਧ ਆਖਰ ਕਿਨੇ ਰਾਮ ਨਾਮ ਇਕ ਆਖਰ ਕਿਨ ਕਹਿ ਜੇ ਜੀਵ ਸਾਵੈ ਤਾਂ ਕਿ ਮਹਿਮਾ ਗਰੀ ਨਾ ਆਵੈ ਕਾਂਖੀ ਅਕੈ ਦਰ ਤੁਹਾਰ ਨਾਨਕ ਹੁਣ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਾਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਰ ਬਿਗਨ ਨਾ ਲਾਗੈ ਪ੍ਰਭ ਕੈ ਸਿਮਰਨ ਆਂਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ

ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸਾਇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੇ ਪ੍ਰਭ ਕੈ ਸਿਮਰਨ ਦਰਗਾਹ ਮਾਨੇ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੈ ਸਿਮਰਾ ਜਨਾਬ ਸਿਮਰਾ ਹੇ ਨਾਨਕ ਤਾਂ ਕੈ ਲਾਗੋ ਉਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੁਛ ਸੁੱਝੈ ਪ੍ਰਭ ਕੈ ਸਿਮਰਨ ਨਾਏ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੇ ਮਲ ਜਾਏ ਅੰਮ੍ਰਿਤ ਨਾ ਬ੍ਰਿਤ ਮਾਹੇ ਸਮਾਏ ਪ੍ਰਭ ਜੀ ਵਸਾ ਸਾਧ ਕੇ ਰਸਨਾ ਨਾਨੀ ਦਨਕਾ ਦਾਸਨ ਦਸਨਾ ਪ੍ਰਕੋ ਸਿਮਰਸੇ ਧਨਵੰਤ ਹੈ ਪ੍ਰਕੋ ਸਿਮਰਸੇ ਪਤਵੰਤ ਹੈ ਪ੍ਰਭ ਕੋ ਸਿਮਰਾ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਾ ਸੇ ਪ੍ਰਗ ਪ੍ਰਧਾਨ ਪ੍ਰਭ ਕੋ ਸਿਮਰਾ ਸੇ ਬਹਮੋਤਾਜੇ ਪ੍ਰਭ ਕੋ ਸਿਮਰਾ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰਾ ਸੇ ਸੁਖਵਾਸੀ ਪ੍ਰਭ ਕੋ ਸਿਮਰਾ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨੀ ਜਨ ਕੇ ਮੰਗੈਰ ਵਾਲਾ ਪ੍ਰਭ ਕੋ ਸਿਮਰਾ ਸੇ ਪਰਉਪਕਾਰੀ ਪ੍ਰਭ ਕੋ ਸਿਮਰਾ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰਾ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰਾ ਤਨ ਸੁਖ ਵਿਹਾਵੈ ਪ੍ਰਭ ਕੋ ਸਿਮਰਾਤਨ ਆਤਮ ਜੇਤਾ ਪ੍ਰਭ ਕੋ ਸਿਮਰਾਤਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਤਨ ਅਨੰਦ ਕਨੇਰੇ ਪ੍ਰਭ ਕੋ ਸਿਮਰਾ ਬਸਿਆ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੋ ਸਿਮਰਨ ਕਾਰਜ ਪੂਰੇ ਪ੍ਰਭ ਕੋ ਸਿਮਰਨ ਕਬਹੁ ਨਾ ਝੂਰੇ ਪ੍ਰਭ ਕੋ ਸਿਮਰਨ ਹਰ ਗੁਣ ਬਾਨੀ ਪ੍ਰਭ ਕੋ ਸਿਮਰਨ ਸਾਹਿ ਸੁਮਾਨੀ ਪ੍ਰਭ ਕੋ ਸਿਮਰਨ ਨਿਸ਼ਚਲ ਆਸਨ ਪ੍ਰਭ ਕੋ ਸਿਮਰਨ ਕਮਲ ਵਿਗਾਸਨ ਪ੍ਰਭ

ਹਰ ਸਿਮਰ ਕਰ ਭਗਤ ਪ੍ਰਗਟਾਏ, ਹਰ ਸਿਮਰ ਲਗ ਬੇਦ ਉਪਾਏ, ਹਰ ਸਿਮਰਨ ਪਾਏ ਸਵਦ ਜਤੇ ਦਾਤੇ, ਹਰ ਸਿਮਰਨ ਨੀਚ ਔਕੁਣ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰਾ ਕਾਰਨ ਕਰਨਾ, ਹਰ ਸਿਮਰ ਕੇ ਸਲਹਿਕਾਰਾ, ਹਰ ਸਿਮਰਨ ਆਮ ਨਿਰੰਕਾਰਾ।

ਰਾਮ ਤੇਰੇ ਘੱਟ ਘੱਟ ਚੀਨਾ ਮਨੇ ਆਪਣੇ ਤੇ ਬਿਰਾ ਮਿਟਾਨਾ ਪੇਖਿਆ ਸਗਲ ਸਿਰਚ ਸਾਧਨਾ ਸੁਖ ਦੁਖ ਜਿਨ ਸਮੁੰਦਰ ਚੇਤਾ ਨਾਨਕ ਪਾ ਪੁੰਨ ਨਹੀਂ ਲਿਪਾ।

ਦੀ ਸਾਗ ਸੰਗ ਮੁਖੋ ਚਲ ਹੋਤ ਸਾਧ ਸੰਗ ਮਨ ਸਗਲੀ ਖੋਤ ਸਾਗ ਸੰਗ ਮਿਟੇ ਅਭਿਮਾਨ ਸਾਗ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁੱਧੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਗ ਸੰਗ ਪਾਏ ਨਾਮ ਰਤਨ ਸਾਗ ਸੰਗ ਏਕ ਉਪਰ ਜਤਨ।

ਗੁਰ ਪ੍ਰਸਾਕੇ ਨੇ ਵਖਿਆ ਨੀ ਸੱਚ ਸੱਚ ਸੱਚ ਸਭ ਕਿੰਨਾ ਕੋਟ ਮਦਕਿਨ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰਿਆ ਪਾਰਿਆ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਨੀ ਸਰਵਨ

ਸਾਗਤ ਬਲੇ ਹਾਰੇ ਚੰਨ ਸਾਕੇ ਧੋਏ ਧੋਏ ਪਿਓਰ ਸਾਗੋ ਆਪਣਾ ਜੀਓ ਸਾਗ ਦੂਰ ਕਰੋ ਇਸ ਨਾਲ ਸਾਧੂ ਪ੍ਰਦਾਈਏ ਕੁਰਬਾਨ ਸਾਹ ਸੇਵਾ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਗੰਤੇ ਸਾਧੂ ਰਾਖੇ ਹਰਗੁਣ ਹਰਗੁਣ ਗਾਏ ਅੰਮ੍ਰਿਤ ਰਾ ਚਾਖੇ ਓਟ ਗਾਈ ਸੰਤ ਦਰਿਆ ਸਰਸੋ ਨਾਨ ਤੇ ਪਾਏ ਅੰਮ੍ਰਿਤ ਕੋ ਜੀਵਾਲਣ ਹਰ ਪੁਖ ਕੋ ਦੇਵਤਾ ਧਾਰ ਸਰਵ ਨਿਧਾਨ ਦਾ ਕਿਤੇ ਸਿਮਾਏ ਪ੍ਰੋ ਰੇਖਾ ਲੈਣਾ ਪਾਏ ਸਾਹਿਬ ਕੇ ਤਿਸਕਾਉ ਕਰਨੇ ਜੋ ਤਿਸ ਬਿੰਦੂ ਸੁਰਵਾਨਾ ਹੋਗਾ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਵਰਤੀ ਤੇ ਦਿਨ ਆਵੈਰ ਪ੍ਰਭ ਚੇਤ ਭਗਤ ਸੁਨਿਆ ਤੈ ਲੋਏ ਜਾ ਕੈ ਹਿਰਦਾਇ ਕੋ ਹੋਏ ਸੱਚ ਕਰਨੀ ਸਹਿਤਾ ਕੇ ਰਹਿ ਸਤ ਹਿਰਦੇ ਸਤ ਮੁਖ ਸਤ ਸਚ ਆਕਾਰ ਸੱਚ

ਸਭੇ ਖਨਹਾਰ ਨਾਮ ਸਤ ਸਤਿਆਮਨਹਾਰ ਆਪ ਸਤ ਸਤਸਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਭ ਪ੍ਰਭਗਤਾ ਸੁਰਤ ਸਤ ਸਤਿ ਸੁਣਦਾ ਭੋਜਨ ਹਰਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਮ ਤ੍ਰਿਮੂਲ ਪਛਾਣੇ।

ਸਤਿਗੁਰ ਸਿੱਖੀ ਕਰੈ ਪ੍ਰਿਤਪਾਲ ਸਿਵਕੋ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸੋਟ ਭਾਗੀ ਹੈ ਸਤਿਗੁਰ ਸਿੱਖ ਹਲ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹਿ ਗੁਰ ਕੇ ਆਗਿਆ ਮਨ ਵਿੱਚ ਆਪਸ ਗੁਰ ਕਰ ਕਾ ਚਿੰਨਾ ਜਨਾਵੇ ਹਰ ਨਾਮ ਹਿਰਦੇ ਸਤਿਆਵੇ ਮਨ ਵਿੱਚ ਗੁਰ ਕੇ ਪਾਤੇ ਸਿੱਖ ਕੇ ਕਾਰਜ ਰਾਸ ਸੇਵਾ ਕਰਤੋ ਇਹਨੇ ਕੰਮ ਜਿਸ ਕੋਲ ਪ੍ਰਾਪਤ ਸੋਮੀ ਆਪਣੀ ਕਿਰਪਾ ਜੇ ਸਾਫ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੇ ਬੇਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗੱਲ ਜਾਣੇ ਸੋ ਸਤਿਗੁਰ ਦੂਸਰੇ ਦਇਆ ਨਾਮ ਕੁਮਾਰ ਗੁਰ ਕੋ ਬਲ ਜਾਓ ਸਰਵਨ ਧਾਨ ਦੀ ਕਦਾ ਤਾਟ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਕਾ ਬਨਾਈ ਕਜ ਭਰਮ ਸਹਿਸ ਸਿਆਨ ਭਲਿਆ ਨਾ ਜਾਈ ਨਾਨਕ ਸਗੁਰੂੜ ਭਾਗੀ ਪਾਈ ਹੈ ਸਫਲ ਦਰਸ਼ਨ ਪੇਖਰ ਪਨੀਤ ਪਰਸਤ ਚਰਨਗਨ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੈ ਪਰ ਬ੍ਰਹਮ ਕੇ ਦਰਗਾਹ ਗਵੈ ਸੁਣ ਕਰ ਬਚਨ ਕਰਨਾ ਗਾਣੇ ਮਨ ਸੰਤ ਗਾਤਮ ਪਤੀਆਂ ਨੇ ਪੂਰਾ ਗੁਰੂ ਆ ਕਜਾਂ ਕਾ ਮੰਤਰ ਅਮ੍ਰਿਤ ਫੇਕਵੇ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਾਇ ਮਿਲਾਏ ਜੇ ਬਾਕੀ ਤਾਨੇਕ ਸਤਿਪੁਰਖ ਪਰਮ ਸਤਿਪੁਰਖ ਪੂਰਨ ਬਵੇਕ ਕਾਹੋ ਬੋਲ ਨ ਪਚ ਪ੍ਰਾਣੀ ਕਮ ਗੁਚ ਪ੍ਰਭ ਨਿਰਵਾਣੀ ਨਿਰਾਹਾ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਦਨ ਖਰਾ ਚਰਨ ਕਮ ਹਿਰਦਾ ਸਿਮਰਤ ਸਤ ਬਰਿਆਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਇਕ

ਜਾਂ ਕਰੇ ਦੇਵ ਸੈਰ ਸੋਇ ਕਲਤਾ ਤੇ ਟੰਡਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਓਬਿਨ ਸੇ ਪੂਰਨ ਹਯਾਤ ਭਗਤ ਪਾਇਆ ਤਮ ਪ੍ਰਗਾਤ ਤਿਤ ਕਰਦਾ ਬਸੇ ਬਨਾਸੀ ਕੋ ਨਾਨਕ ਕਾਟੇ ਜੰਬਾਸੀ ਤਦ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਰਤਾ ਆਵਾ

ਸਾਹਸਿਰਾਤਸਵਾਰੀ ਝੂਠਾ ਡਮ ਝੂਠ ਬਸਾਰੀ ਜੇ ਨਦੀਏ ਤਸਬ ਜੈ ਨਾ ਬੇਗਾਨਾ ਨਾ ਬਿਸਾਨਾ ਨੇ ਪਛਾਣੇ ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾ ਬਡੂ ਬੇਸਿਆਨੇ ਹਰ ਕੇ ਬਲ ਕਰੋ ਮਨ ਮਹਿੰਦਰ ਮਨ ਹੋਏ ਤੁਮਾਰੋ ਚੇਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰਪ ਗਦਾਹੇ ਆਪ ਜਪੋ ਅਵਰਾ ਨਾਮ ਜਪਾਵ ਸੁਨਤ ਕਹਿਤ ਰਹਿਤ ਗਤ ਪਾਵ ਸਾਰ ਬੋਧ ਸਤਰਕੋ ਨਾਮ ਸਹਿ ਸਭਾ ਨਾਨਕ ਗੁਣ ਗਾਵ ਤ੍ਰਿ ਉਤਰ ਸੁਮੈਲ ਬਿਨ ਸਜਾਏ ਹੋ ਮੈਂ ਬਿਖ ਪੈਲ ਹੋਏ ਆ ਜਿੰਦ ਬਸ ਸੁਖ ਨਾਲ ਸਾਧ ਗਿਰਾਸਰ ਨਾਮ ਸਮਾਰ ਛਾੜ ਸਨ ਸਗਲੀ ਮਨਾ ਸਾਧ ਸੁਖ ਪਾਵੇ ਸੱਚ ਧਨਾ ਹਰ ਪੁੰਜ

ਭਾਵਤਾਂ ਸੱਚੋ ਪਾਏ ਆਪਣੇ ਭਾਣੇ ਲੈ ਸਮਾਏ ਤੂੰ ਤੇ ਬਿਨ ਨਹੀਂ ਕਚੋਏ ਆਪਣ ਸੋਸਾ ਜਗਤ ਪਰੋ ਏਦਾਂ ਕੁਬਰਾ ਦਿਆ ਬਜਾਏ ਸਤਨਾਮ ਸੋਈ ਦਿਨ ਪਾਏ ਸੋ ਸਾਮ ਦਰਸੇ ਤਤ ਕਾ ਬੇਤਾ ਨਾਨਕ ਸਗਲ ਸਿਚਕਾ ਦੇਤਾ ਜੇ ਜੰਤਰ ਸਤਾਂ ਕੇ ਹੱਥ ਦੀਨ ਦਾਇ ਆਲ ਅਨਾਥ ਕੋ ਨਾਥ ਜਿਸ ਰੱਖੇ ਤੂੰ ਕੋਈ ਨਾ ਮਾਰੇ

ਕੋ ਸਭ ਉੱਪਰ ਹੋਵ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰਧਾਮ ਮੇਰੇ ਅਭਿਆ ਪਰ ਪਾਲਾ ਜੀ ਅਨੁਭਵ ਭਾਤ ਜੋ ਜੋ ਰਚਿਓ ਸੁਤ ਸਹਿਤ ਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਿਰਾ ਰੱਖੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਮਾਨਿਆ ਕਰਨਾ ਨਾਨਕ ਜਾਣਿਆ ਜਨ ਲਾਗਾ ਰੇਖਾ ਨਾ ਤਿਸ ਕੀ ਆਸਨਾ ਬਿਰਤੀ ਜਾਏ

ਧਰਮ ਸੰਤ ਜਨਾ ਸੁਣੇ ਸਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਨਜਾਤਾ ਦਿਸਕੇ ਰਹਿਤ ਸਾਤ ਬਦਨ ਸਾਧ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੇ ਕਨਕ ਰਾਮ ਨ ਹਰ ਪ੍ਰਭ ਜਾਨੇ ਅੰਤਰ ਵਸੈ ਬਾਰ ਪਿਓ ਨਾਨਕ ਦਰਸ਼ਨ ਦੇ ਸਮੋਹੀ

ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ

ਨਾਨਕ ਵਿਗਸਾਵੇ ਪਰਵਾਹੋ। ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰ, ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ, ਜੇ ਤੀਸਰ ਠਿਉ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ, ਜੇ ਜੁਗਚਾਰੀ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ, ਚੰਗਾ ਨਉ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ, ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਤਬੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੜਕਾ ਇਸ਼ਨਾਨ।

ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਜ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਾ ਪਰਗਣ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਤੀ ਸੰਬੰਧ।

ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ

ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾ ਵਿਚਾਰ, ਬਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਰਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ।

ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਗ ਕਾਹੇ।

ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਰਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਈ। ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰ ਸੰਯੋਗ ਬਖਾਣ। ਜਿਨ ਇਹ ਲਿਖੇ ਤੇ ਸਰ ਨਾਹੇ, ਜੇ ਫੁਰਮਾਈ ਤਿਬ ਤਿਬ ਪਾਹੀ। ਜੇਤਾ ਕੀਤਾ ਤੇਤਾ ਨਾਹੋ, ਬਿਣ ਨਾਵੈ ਨਾਹੀ ਕੋ ਥਾਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਰ ਭਾਵੈ ਸਹੀ ਭਲੀ ਕਾਰ, ਤੂੰ ਸਰਾ ਸਲਾਮਤ ਨਿਰੰਕਾਰ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਭਰੀਆ ਮਤ ਪਾਪਾ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਬੇਰ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆ।

ਸੋਈ ਕਿਵ ਘਰਿਆ ਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵਾ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਬੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ

ਸਮੁੰਦ ਸਾਹ ਸੁਲਤਾਨ ਗਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਸਮਨ ਹੋ ਨਾ ਬੀਸਰਾ ਹੈ। ਅੰਤ ਨ ਸਿਪਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਭਾਰਾਂ ਵਾਰ, ਅੰਤ ਕਾਰ

ਪੁਰ ਊਚਾ ਨਾਉ ਏਵੜ ਊਚਾ ਹੋਵੇ ਕੋਏ ਤੇ ਸੂਚੇ ਕੋ ਜਾਣ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਤਮਾਏ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵਹਿ ਅਮਲ ਲੈ ਜਾਹੇ ਅਮਲ ਭਾਈ ਮੁੱਲਾ ਸਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖਹਿ ਵੇਦ ਪਾਠ ਪੁਰਾਨ ਆਖਹਿ ਪੜ੍ਹੇ ਕਰਹਿ ਵਖਿਆਨ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀਤਾ ਗੋਬਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕਿਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੁਰ ਨਰ ਮੁਨ ਜਨ ਸੇਵ ਕਿਤੇ ਆਖਹਿ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ

ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੈ ਭੂਤਮ

ਲੱਖ ਹੋਵੇ ਲੱਖ ਬੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆਂ ਚੜੀਆ ਹੋਏ ਇਕੀਸ ਸੁਣ ਗੱਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਚੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋ

ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵਾ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਾਇਆ ਜਾਪਾ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ।

ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵਦਾਨ ਮੁਨ, ਕਿਤੇ ਕਿਤੇ ਰਤਨ ਸਮੁੰਦ।

ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਨ ਮਹਿ ਰਾਮ ਰਹਿਆ ਭਾਰ ਭੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹੇ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤੋ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋੜ ਇੰਦਰ ਇੰਦਰਾਨ ਸਾਹਿ ਸਹਾਣ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਣ ਤਰਿਣ ਕਹਿਤ ਤੋ ਸਰਬਨਾਮ ਕਥਾ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪਰਿਆਤ ਛੰਦ ਨਮਸਤੂ ਅੰਗ ਅਕਾਲੇ ਨਮਸਤੂ ਅੰਗ ਕਰਪਾਲੇ ਨਮਸਤੂ ਅਰੂਪੇ ਨਮਸਤੂ ਅਨੂਪੇ ਨਮਸਤੂ ਅਭੇਖੇ ਨਮਸਤੂ ਅਲੇਖੇ ਨਮਸਤੂ ਅਕਾਏ ਨਮਸਤੂ ਅਜਾਏ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਨਾਮੇ ਨਮਸਤੂ ਅਠਾਮੇ ਨਮਸਤੂ ਅਕਰਮ ਨਮਸਤੂ ਅਧਰਮ ਨਮਸਤੂ ਅਨਾਮ ਨਮਸਤੂ ਅਧਾਮ ਨਮਸਤੂ ਅਜੀਤੇ ਨਮਸਤੂ ਅਭੀਤੇ ਨਮਸਤੂ ਅਬਾਹੇ ਨਮਸਤੂ ਅਟਾਹੇ ਨਮਸਤੂ ਅਨਿਲੇ ਨਮਸਤੂ ਅਨਾਦੇ ਨਮਸਤੂ ਅਛੇਦੇ ਨਮਸਤੂ ਅਗਾਧੇ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਉਦਾਰੇ ਨਮਸਤੂ ਅਪਾਰੇ ਨਮਸਤੂ ਸੋ ਏਕੈ ਨਮਸਤੂ ਅਨੇਕੈ ਨਮਸਤੂ ਅਭੂਤੇ ਨਮਸਤੂ ਅਜੂਪੇ ਨਮਸਤੂ ਨਿਰਕਰਮੇ ਨਮਸਤੂ ਨਿਰਭਰਮੇ ਨਮਸਤੂ ਨਿਰਦੇਸੇ ਨਮਸਤੂ ਨਿਰਭੇਸੇ ਨਮਸਤੂ ਨਿਰਨਾਮੇ ਨਮਸਤੂ ਨਿਰਕਾਮੇ ਨਮਸਤੂ ਨਿਰਧਾਤੇ ਨਮਸਤੂ ਨਿਰਘਾਤੇ ਨਮਸਤੂ ਨਿਰਧੂਤੇ ਨਮਸਤੂ ਅਭੂਤੇ ਨਮਸਤੂ ਅਲੋਕੇ ਨਮਸਤੂ ਅਸੋਕੇ ਨਮਸਤੂ ਨਿਰਤਾਪੇ ਨਮਸਤੂ ਅਥਾਪੇ ਨਮਸਤੂ ਤਰਮਾਨੇ ਨਮਸਤੂ ਨਿਧਾਨੇ ਨਮਸਤੂ ਅਗਾਹੇ ਨਮਸਤੂ ਅਬਾਹੇ ਨਮਸਤੂ ਤਰਵਰਗੇ ਨਮਸਤੂ ਅਸਰਗੇ ਨਮਸਤੂ ਪਰਭੋਗੇ ਨਮਸਤੂ ਸੋਜੋਗੇ ਨਮਸਤੂ ਅਰੰਗੇ ਨਮਸਤੂ ਅਭੰਗੇ ਨਮਸਤੂ ਅਗਮੇ ਨਮਸਤਾਸਤਰਮੇ ਨਮਸਤੂ ਜਲਾਸਰੇ ਨਮਸਤੂ ਨਰਾਸਰੇ ਨਮਸਤੂ ਅਜਾਤੇ ਨਮਸਤੂ ਅਪਾਤੇ ਨਮਸਤੂ ਅਮਜਵੇ ਨਮਸਤਾਸਤ ਅਜਵੇ ਅਦੇਸੂ ਅਦੇਸੇ ਨਮਸਤੂ ਅਭੇਸੇ ਨਮਸਤੂ ਨਰਧਾਮੇ ਨਮਸਤੂ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵੈ ਨਮਸਤੂ ਅਭੇਵੈ ਨਮਸਤੂ ਅਜਨਮੇ ਨਮਸਤੂ ਸੋ ਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਾਸਤ ਦਿਆਲੇ ਨਮਸਤੂ ਅਬਰਨੇ ਨਮਸਤੂ ਅਮਰਨੇ ਨਮਸਤੂ ਜਰਾਰੂ ਨਮਸਤੂ ਕਰਤਾਰੂ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੂ ਨਰਸਾਕੇ ਨਮਸਤੂ ਨਰਬਾਕੇ ਨਮਸਤੂ ਰਹੀਮੇ ਨਮਸਤੂ ਕਰੀਮੇ ਨਮਸਤੂ ਅਨੰਤੇ ਨਮਸਤੂ ਮਹੰਤੇ ਨਮਸਤਾਸਤਰਾਗੇ ਨਮਸਤੂ ਸੁਹਾਗੇ ਨਮੋ ਸਰਬ ਸੋਖੋਂ ਨਮੋ ਸਰਬ ਪੋਖੋਂ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੋ ਪ੍ਰਸਾਦਿ।

ਅਕਾਮੇ ਭਜੰਗ ਪਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਪਰਮੂ ਨਾ ਪਿੱਤਰ ਹੈ ਨਾ ਕਰਮੂ ਨਾ ਕਾਹੀ ਅਜਨਮੂ ਅਜਾਹੇ ਨਾ ਚਿੱਤਰ ਹੈ ਨਾ ਮਿੱਤਰ ਹੈ ਪਰੇ ਹੈ ਪਵਿੱਤਰ ਹੈ ਪ੍ਰਥੀਸ ਹੈ ਅਧੀਸ ਹੈ ਅਦ੍ਰਿਸ ਹੈ ਅਕ੍ਰਿਸ ਹੈ ਭਗਵਤੀ ਛੰਦ ਤੋ ਪ੍ਰਸਾਦ ਕਥ ਤੇ ਕਿ ਆ ਛਿਜ ਦਿਸ ਹੈ ਕਿ ਆ ਭਿਜ ਭਿਸ ਹੈ ਕਿ ਆ ਗੰਜ ਕਰਮ ਹੈ ਕਿ ਆ ਭੰਜ ਭਰਮ ਹੈ ਕਿ ਆ ਭਿਜ ਲੋਕ ਹੈ ਕਿ ਆ ਦਿੱਤ ਸੁੱਕ ਹੈ ਕਿ ਆ ਬਤੂਤ ਵਰਨ ਹੈ ਕਿ ਬਭੂਤ ਕਰਨ ਕਿ ਰਾਜੂ ਪ੍ਰਭਾ ਹੈ ਕਿ ਧਰਮੂ ਤੁਜਾ ਹੈ ਕਿ ਆ ਸੁਖ ਵਰਨ ਹੈ ਕਿ ਸਰਬਾ ਅਭਰਨ ਹੈ ਕਿ ਜਗਤੂ ਕ੍ਰਿਤੀ ਹੈ ਕਿ ਛਤਰੂ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨਪਉ ਅਨੁਪ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੂ ਬਹੀਨ ਹੈ ਕਿ ਏਕ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮਾਂ ਰਹਾ ਕਹਿ ਕਿ ਪਾਕ ਬਿਐਬ ਹੈ ਕਿ ਗੈਬਲ ਗੈਬ ਹੈ ਕਿ ਆਪ ਬੋਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕਨਿੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੂ ਕਰੀਮ ਹੈ ਕਿ ਸਰਬੂ ਕਲੀ ਹੈ ਕਿ ਸਰਬੂ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਮਾਨਿਆ ਸਦੈਵ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਕਿ ਸਰਵਤਰ ਮਨ ਕਿ ਸਰਵਤਰ ਇੰਦਰ ਕਿ ਸਰਵਤਰ ਚੰਦਰ ਕਿ ਸਰਬੂ ਕਲੀਮ ਕਿ ਪਰਮੂ ਫਹੀਮ ਕਿ ਆਕਲ ਅਲਾਮ ਕਿ ਸਾਹਿਬ ਕਲਾਮ ਕਿ ਹੁਸਨ ਅਲ ਵਜੂ ਹੈ ਤਮਾਮ ਅਲ ਰੁਜੂ ਹੈ ਹਮੇਸਲ ਸਲਾਮ ਸਲੇਖਤ ਮਦਾਮ ਗਨੀਮ ਅਲ ਸਕਾਸ਼ਤ ਗਰੀਬ ਅਲ ਪਰਸਤ ਬਲੰਦ ਅਲ ਮਕਾਨ ਜਮੀਨ ਅਲ ਜਮਾਨ ਤਮੀਜਲ ਤਮਾਮ ਰੁਜੂ ਅਲ ਨਿਧਾਨ ਹਰੀਫ ਅਲ ਅਜੀਮ ਰਜਾਇਕ ਯਕੀਨ ਅਨੇਕਲ ਤੁਰੰਗ ਹੈ ਅਭੇਦ ਹੈ ਅਪੰਗ ਹੈ ਅਜੀਜਲ ਨਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤਰਮੁਖ ਤੋਂ ਬਹਿਭੂਤ ਹੈ ਪਰਭੁਗਤ ਪ੍ਰਭਾ ਹੈ ਸੋਜੁਗਤ ਸੁਦਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤਲ ਸਲਾਮ ਹੈ ਸਦਾਬਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤੁਰਭੰਗੀ ਤੁਰਕਾਮੇ ਤੁਰਵਰਗੂ ਤੁਰਵਾਧੇ ਅਗੰਜੇ ਅਗਾਧੇ ਸੁਭ ਸਰਬ ਭਰਗੇ ਸੋ ਸਰਬਾ ਅਨੁਰਾਗੇ ਤਿਰਭੁਗਤ ਸਰੂਪ ਹੈ ਅਛਜ ਹੈ ਅਛੂਤ ਹੈ ਕਿ ਨਰਕੂ ਪਰਨਾਸ ਹੈ ਪਿਰਥੀ ਓਲ ਪਰਵਾਸ ਹੈ ਨਿਰਕੁਤ ਪਰਵਾਹ ਹੈ ਸਦੈਵ ਸਦਾ ਹੈ ਬੈਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੈਭੁਗਤ ਪ੍ਰਵਾਹ ਹੈ ਅਨਉਗਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੋ ਪ੍ਰਸਾਦ ਸਰਬੂ ਹੰਤਾ ਸਰਬੂ ਗੰਤਾ ਸਰਬੂ ਖਿਆਤਾ ਸਰਬੂ ਗਿਆਤਾ ਸਰਬੂ ਹਰਤਾ ਸਰਬੂ ਕਰਤਾ ਸਰਬੂ ਪ੍ਰਾਣੂ ਸਰਬੂ ਤ੍ਰਾਣੂ ਸਰਬੂ ਕਰਮੂ ਸਰਬੂ ਧਰਮੂ ਸਰਬੂ ਯੁਗਤਾ ਸਰਬੂ ਮੁਕਤਾ ਰਸਾਵਲ ਸੰਦ ਤੋ ਪ੍ਰਸਾਦ
नमो नरकनासे सदा भू प्रकाशे अनंगं स्वरूपे अपंगं वैभूते परमात्म परमाथे सदा सर्वसाथे आघाद स्वरूपे निर्बाध वैभूते अनंगी अनामे तरभंगी तरकामे नरभंगी स्वरूपे सर्वंगी अनुपे न पोतर न पुत्र न सत्र न मित्र न तात न मात न जात न पात निरसागुं सरेख अमितो अमेक सदैव प्रवाह अजय है अजाह भगवती शंद तो प्रसाद कह जाहर जहूर है कह हाजर हजूर है हमेशल सलाम है समतल कलाम है के साहेब दमाग है के हुसनल चराग है के कामल करीम है के राज करहीम है के रोजे दहांद है के राज कर हिंद है करीमल कमाल है के हुसनल जमाल है गनीमल खराज है।

ਤਾਨ ਕੋ ਪੂਜਤ ਹੈ ਪਸ ਕੋ ਉਮਰ ਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਰੁਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰਟ ਸਵੈ ਤੁਮ ਕਾਬੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦਾ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਤੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੂ ਜੋ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਨ ਮੋਹ ਬਦਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸ੍ਰਿਠ ਸਭ ਧਾਰੈ ਆਪ ਆਪਣੀ ਬੂਝ ਅਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਵੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਬ ਕਹੀ ਭੂਪਾ ਅੰਡਚ ਜੇ ਰਜਸੇ ਤੁਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਪਿਓ ਸੰਕਰ ਅਕੈਠਾ ਸਿਗਰੀ ਸ੍ਰਿਟ ਦਿਖਾਏ ਅਚੰਭ ਭਵ ਯਾਰ ਜਗਾਰ ਸਰੂਪ ਸਿਅੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖੀ ਅਵਾਰ ਅਸਿੱਖ ਸੰਘਾਰੋ ਦੁਸ਼ਟ ਜਿਤੇ ਉਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸ ਦੁਜ ਤਬ ਸਰਨੀ ਪਾਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਮਨ ਪਗ ਭਰੇ ਤਿਹਾਰੇ ਤਿਨਕੇ ਤੁਮ

ਕੋਈ ਅੜਲ ਸੁਨੈ ਗੋਂਗ ਜਿਓ ਯਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹਿ ਚੌਪਈ ਸੰਬਰ ਸਤਰਹ ਸਹਿ ਸਪਣਿਜੈ ਅਰਧ ਸਹਿ ਸਪਨ ਤੀਨ ਕਹਿਜੈ ਭਾਦਰਵ ਸੁਰੀ ਅਸ਼ਟਮੀ ਰਵਵਾਰ ਤੀਰ ਸਤਦਰਵ ਗ੍ਰੰਥ ਸੁਧਾਰ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕਰਾਨ ਅਨੇਕ ਹੈ ਮਤੇਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਸਮਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗਹਿਓ ਤੁਹਾਰੋ ਦੁਆਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।

சர்க்குரு பிரசாதம் அனந்த பயா மிரிமாய் சத்குரு மே பாய சத்குருதா பாய சஹஜ சேத்தி மனபஜியா பாதாயா ராகரதன பரவார பரியா சப்த காவன் ஆயா சப்தோத காவோ ஹரி கேரா மன ஜினி வசாயா கஹ நானக அனந்த ஹோவா சத்குரு மே பாயா ஏ மன மேரேயா தூ சதா ரஹூ ஹர நாலே ஹர நாள ரஹோ தூ மன மேரே துக் சப விசாரணா அங்கீகார ஓ கரே தேரா காரஜ சப சுவாரணா ਸਭ ਨਾ ਗੱਲਾਂ ਸਮਰੱਥ ਸੁਆਮੀ ਸੋਕਰ ਮਨੋ ਬਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਹਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕੋ ਸੇ ਨਾਮ ਹਰ ਕਾ ਲਾਗੇ ਕਹਾ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਵਾਜੋ ਕਿਆ ਕਰੇ ਬੇਚਾਰੀਆ ਤੁਰ ਬਾ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਣਾਓ ਹੋਰ ਤਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਾ ਨਾਨਕ ਲਿਵੈ ਵਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੰਜਨ ਕਾ ਮੋਹ ਤੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਬੇਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਜਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੈ ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਪ ਹੋ ਸੰਤ ਪਿਆਰ ਹੋ ਕਥ ਕੀ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕੇ ਤੁ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤਲਾਈਆ ਐਸਾ ਕੰਮ ਮੂਲੇ ਨਾ ਕੀਚਾ ਜਿਤੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣ ਹੈ।

ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨ ਪਾਇਆ। ਸੋਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੇ ਪਾਏ, ਇੱਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋਂ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਹਕੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਾਂ ਤੂੰ ਚਲਾਏ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਵੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹੈ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੇ, ਗੱਲਾਂ ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੇ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੇ ਧਿਆਇਆ। ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ, ਪਵਿੱਤ ਸੰਗਤ ਸੁਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੇ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੇ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਇ, ਬਿਨ ਸਹਿਜੈ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤਾ, ਸੰਜਮ ਰਹੇ ਕਰਮ ਕੁਮਾਏ। ਸਹਿਸਾ ਜੀਉ ਮਲੀਨ ਹੈ, ਕਰ ਸੰਜਮ ਧੋਤਾ ਜਾਏ। ਮਨ ਧੋਬੋ ਸ਼ਬਦ ਲਾਗੋ, ਅਰਸ ਰਹੋ ਚਤਲਾਏ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜਾਇ ਸਹਿਸਾ ਬਜਾਏ। ਜੀਉ ਨ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤੋਂ ਮੈਲੇ। ਤਿੰਨੇ ਜਨਮ ਜੂਹਾ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋਂ ਬੇਸਾਰਿਆ, ਬੇਦਾ ਮੈਂ ਨਾਮ ਤੁਮ ਸੋ ਸੁਣਹਿ ਨਾਹੀ। ਫਿਰ ਜਿਉ ਬੇਤਾ ਲਿਆ, ਕਹਿ ਨਾਨਕ ਜਿਨ ਸੱਚ ਤਜਿਆ। ਕੂੜੇ ਲਾਗੇ ਤਿੰਨ ਜਨਮ ਜੂ ਹੈ ਹਾਰਿਆ। ਜੀ ਹੋ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨ ਖੱਟਿਆ, ਭਲੇ ਸੇਵਨ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਰਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇ ਧੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀ ਹੋ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਤੇ ਹਾਈ। ਅੰਤਰਿਆਤ ਮੈਂ ਸੰਭਾਲੇ, ਆਪ ਛੱਡ ਸਦਾ ਰਹਿ ਪਰਨੈ। ਗੁਰਬਿਨ ਅਵਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਵੇ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਰ ਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਤਾਂ ਕੋਈ, ਪੁੱਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਰ ਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਪ ਉਹ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ। ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ। ਪੀਏ ਬਹੁ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪ ਹੋ ਸਾਰ ਗੁਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਸਤ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ, ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਗਾ। ਇਹੋ ਹੋਆ ਸਮਾਉ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ, ਜਿਤ ਜੜਾਉ ਸਿਵ ਸੰਗਤ ਆਪ ਉਪਾਏ। ਕਹਿ ਕਰਤਾ ਆਪੇ ਹੁਕਮ ਵਰਤਾਈ, ਹੁਕਮ ਵਰਤਾਈ ਆਪ ਵੇਖਿਆ। ਗੁਰਮੁਖ ਕਿਸੈ ਬਜਾਏ, ਤੋੜੇ ਬੰਧਨ ਹੋਵੈ ਮੁਕਤ। ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ। ਏਕ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸਾਜ ਤੁਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ। ਤੇਹੇ ਗੁਣੇ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਬਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਦ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਹਾਣੀ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਸਾਰੀਆ।
ਮਨੋ ਕਿਉਂ ਵਸਾਰੀਆ ਇਹ ਵਡਦਾਤਾ ਜੇ ਆਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਹਿ ਪਹੁੰਚ ਨਾ ਸਕੇ ਜਿਸਨੂੰ ਆਪਣੀ ਲਿਬ ਲਾਵੇ ਆਪਣੀ ਲਿਬੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਬਿਸਰਾ ਮੋਹ ਉਪਜੈ ਭਾਉ ਦੂਜਾ ਲਾਇਆ ਕਹ ਨਾਨ ਗੁਰ ਪ੍ਰਸਾਦ ਜਿਨਾ ਲਿਬ ਲਾਗੀ ਤਿਨ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਈ ਐਸਾ ਸਤਿਗੁਰ ਜੇ ਮਿਲਾ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਈ ਹਰ ਆਪ ਅਮੁੱਲ ਕਹਿ ਭਾਗਤ ਨ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਮੁਨਜਾਰਾ ਹਰ ਰਾਸ ਮੇਰੀ ਮਨ ਮੁਨਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਹੁ ਜੀ ਅਹੁ ਲਾਹ ਕਟਹੁ ਦਿਹਾੜੀ ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਏ ਰਸਨਾ ਤੂੰ ਮਨ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਚ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸਾ ਬਿਸਰੇ ਜਾਂ ਹਰ ਬਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਪਿਆ ਭਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਏ ਅਨਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਏ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਤਰੀ ਹਰ ਬਨਵਰ ਨ ਦੇਖੋ ਕੋਈ ਹਰ ਬਨਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਨਵਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਜਬ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨਾ ਨੋ ਪਠਾਈ ਸੱਚ ਸੁਣਨਾ ਨੋ ਪਠਾਈ ਸਰੀਰ ਲਾਏ ਸੁਣੋ ਸਤਬਾਣੀ ਜੈਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਸੁਣਨਾ ਨੋ ਪਠਾਈ ਹਰ ਜੀਓ ਗੋਪਾ ਅੰਦਰ ਰੱਖ ਕੇ ਬਾਜਾ ਪਵਣ ਬਜਾਇਆ ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲੈ ਭਾਵ ਨੇਕਣਾ ਦਸਵਾਂ ਦੁਆਰ ਦਿਖਾਇਆ ਤੈਨੇਕ ਰੂਪ ਨਾਉ ਨਾਭ ਨਿਧ ਤਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੋਪਾ ਅੰਦਰ ਰੱਖ ਕੇ ਬਾਜਾ ਪਵਣ ਬਜਾਇਆ ਇਹੋ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵ ਤਾਂ ਸੋਹਿਲਾ ਘਰ ਸੱਚਾ ਜਿੱਥੇ ਸਦਾ ਸੱਚ ਧਿਆਵਹਿ ਸੱਚੋ ਧਿਆਵਾ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹਿ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਮਾ ਦੇ ਠਾਡੇ ਦਰਬਾਰ

ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਹੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ ਸੋ ਕਹੋ ਟਲ ਗੁਰ ਸੇਵਿਆ ਐਨ ਸਹਿਜ ਸੁਭਾਅ ਦਰਸ਼ਨ ਪਰ

ਅਰਸੋਂ ਕੁਰਸੋਂ ਝਟੀਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ।

ਭਗਤ ਸੋਹਨ ਹਰ ਕੇ ਗੁਣ ਗਾਵਹ ਸਦਾ ਕਰੈ ਜੈਕਾਰਾ ਰਾਮ। ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਜੀਓ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਹੈ, ਅੰਮ੍ਰਿਤ ਵੇਲੇ ਤੋਂ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਉਪਦੇਸ਼ ਦੁਆਰਾ ਨਿਹਾਲ ਕਰ ਰਹੇ ਹਨ। ਗੁਰੂ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਅਤੇ ਹੁਣ ਆਪ ਜੀ ਨੂੰ ਗੁਰੂ ਰਾਮਦਾਸ ਜੀ ਮਹਾਰਾਜ, ਡਿੱਠੇ ਸਭੇ ਥਾਪ ਨਹੀਂ ਧੁੱਧ ਜਿਹਾ, ਬੁੱਧੋ ਪੁਰਖ ਬਧਾਤੇ ਤਾਂ ਤੂੰ ਸੋਹਿਆ, ਧੰਨ ਸ੍ਰੀ ਗੁਰੂ ਰਾਮਦਾਸ ਦੇ ਘਰ ਦਾ ਕੀਰਤਨੀਏ, ਭਾਈ ਸਰਬਜੀਤ ਸਿੰਘ ਲਾਡੀ, ਉਹ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਸਾਧ ਸੰਗਤ ਜੀ, ਇਹੋ ਜਿਹੇ ਮਹਾਨ ਕੀਰਤਨੀਆਂ ਨੂੰ ਸੁਣਨ ਵਾਸਤੇ ਆਪਣਾ ਵੱਡਾ ਭਾਗ ਹੈ ਆਪਣੇ, ਕਿਉਂ ਆਪਣੇ ਪਾਸ ਆਏ ਨੇ, ਸੋ ਵੱਧ ਤੋਂ ਵੱਧ ਸੰਗਤ ਪਹੁੰਚ ਕੇ ਲਾਹਾ ਲਿਆ ਕਰੋ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ, ਉਹਨਾਂ ਦੇ ਸ਼ਹੀਦੀ ਪੁਰਬ ਆ ਰਹੇ ਨੇ, ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ। ਹੁਣ ਆਪ ਕੀਰਤਨ ਨਾਲ ਜੁੜਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੋਈ ਕੁਦਰਤ ਸਾ ਜੇਕਰ ਆਸਣ ਡਿੱਠੋ ਚਾਹੋ ਦਾਤਾ ਕਰਤਾ ਆਪੂ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਇਹ ਸਭ ਸਹਿ ਦੇ ਲੈ ਸੇ ਜਿਨ ਕਵਾਓ ਕਰ ਆਸਣ ਡਿੱਠੋ ਚਾਹੋ ਕਰ ਆਸਣ ਡਿੱਠੋ

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕੁਛ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸਾਨ ਸੱਚੇ ਤੇਰਾ ਕਿਲਾ ਕਰੋੜ ਸੱਚੇ ਸਤਾਨ ਸੱਚੇ ਸਬਜੋ ਸੱਚੀ ਤੇਰੀ ਸਭ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ

0: ਨਜ਼ਰ ਕਰੇ ਜੇ ਆਪਣੀ
1: ਤਾਂ ਨਜ਼ਰੀ ਸਤਿਗੁਰ ਪਾਇਆ ਇਹ ਜੀਓ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ਨਾਨ ਪਾਉਂਦਿਆਂ ਗਣ ਗ੍ਰੰਥ ਪੰਦਰ ਬੰਦ ਪਵਾਏ ਸੋਏ ਪਏ ਕਿਰਤਨ ਚ ਸੋਏ ਨੱਚ ਨੱਚ।

0: ਹਉ ਮੈਂ ਸ਼ਬਦ ਲਾਏ ਪੌੜੀ ਭਗਤ ਤੇਰੇ ਵਲ ਮਹਾਵੰਦੇ
1: ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਾ ਢੋ ਨਾ ਲੈਣੀ ਤਾਂ ਦੇ ਇੱਕ ਮੂਲ ਨ ਬੁਜੜਿਆ ਆਪਣਾ ਅਣਹੁੰਦਾ ਆ ਗਣਾਏ ਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਤਿਹਾਈਂਦੇ ਤਿੰਨ ਮੰਗਾ ਜੇ ਤੁਝੇ ਤਿਹਾਈਂਦੇ।

0: ਸੱਚ ਤਾਂ ਪਰ ਜਾਣਗੇ ਜਾਂ ਸੱਚ ਧਰੇ ਪਿਆ ਨਾ ਉਹ ਸੁਣ ਮਨ ਰਹੇ ਤਾਂ ਪਾਏ ਮੁਕਤ ਵਾਰ ਸੱਚ ਤਾਂ ਪਰ ਜਾਣਗੇ ਜਾਂ ਜੁਗ ਜਾਣੇ ਜੀਉ ਧਰਤ ਕਾਇਆ ਸਾਧ ਕੈ ਵਿੱਚ ਦਇਆ ਕਰਤਾ ਪੀਓ
1: ਸੱਚ ਤਾਂ ਪਰ ਜਾਣੀਐ

ਧੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤੈਨੀ ਕਸਮ ਤਿਹਾਇਆ। ਇਹ ਨਾ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਕੋ ਪਾਇਆ। ਇੱਕ ਨਾ ਨੂੰ ਤੂੰ ਮੇਲਾ ਹੈ ਕਾ ਪਾਓ ਤੁਧ ਖੋਆਇਆ। ਗੁਰ ਕਿਰਪਾ ਤੇ ਜਾਣਿਆ ਜਿਥਾ ਤੁਧ ਆਪ ਬੁਝਾਇਆ।

ਜੁਗ ਜੁਗ ਫੇਰ ਵਟਾਈਐ ਗਿਆਨੀ ਪੁਜੇ ਤਾਹੇ ਸਤਿਗੁਰ ਸੰਤੋਖ ਕਾ ਧਰਮ ਗ੍ਰਿਥਵਾ ਹੋ ਤੈ ਰਜ ਤੇ ਕਾ ਜੋਰ ਗ੍ਰਿਥਵਾ ਹੋ ਦੁਆਪਰ ਰਤ ਪੈ

0: ਕੱਤੀਏ ਭਵਨ ਵੱਟੇ ਆਏ
1: ਕੋਈ ਬੱਕਰਾ ਰਿਨ ਖਾਇਆ ਸਭ ਕੋ ਆਕੇ ਪਾਏ ਹੋਏ ਪੁਰਾਣਾ ਛੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾ ਹੀ ਮੰਨੀਏ ਪਾਤੂ ਜੈਸਾ ਲਾਈ ਸੱਸੂ

0: ਸੁਣ ਵੇਖੋ ਲੋਕਾਂ ਇਹੋ ਵਿਡਾਨ ਮਨ ਅੰਧਾਨ ਸੁਜਾਨ ਪੋੜੀ
1: ਸਾਹਿਬ ਹੋਏ ਦਿਆ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ।

ਕੋ ਆਖਿਆ ਆਪਣਾ ਜਿਸ ਨਾ ਹੀ ਸੋਚ ਨੂੰ ਕੱਢੀਏ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਏ ਜਾ ਰਹਿਣਾ ਨਹੀਂ ਅਜਕ ਤੱਕ ਆਦ ਕਾਰ ਬਹਾਂਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ ਸੰਗਤ, ਵੱਡੇ ਭਾਗ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੋਈ ਸਮਾਂ ਹੋਰ ਆਨੰਦ ਪ੍ਰਾਪਤ ਕਰੀਏ। ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਔਰ ਸਾਰੀ ਸੰਗਤ ਲਈ ਸਾਂਝਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਮੁੱਖ ਵਾਕ ਦੀ ਵਿਚਾਰ ਨਾਲ ਜੁੜਾਂਗੇ।

ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਈਆ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੋ ਪਰਉਪਕਾਰੀ ਸਤਿਗੁਰਾਂ ਦੇ ਬੇਅੰਤ ਪਰਉਪਕਾਰ ਦੇ ਕਾਰਜ ਹਨ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜ ਕੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਨਗਰ

ਇਤਿਹਾਸਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਸਤਸੰਗੀਓ ਪਾਲਕੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਭਾਦਰਵ ਸੁਦੀ ਏਕਮ 1661 ਬਿਕਰਮੀ ਨੂੰ ਔਰ 1604 ਈਸਵੀ ਨੂੰ ਸੱਚਖੰਡ ਵਿਖੇ ਪ੍ਰਕਾਸ਼ ਕੀਤਾ ਗਿਆ ਅਤੇ ਉਸ ਸਮੇਂ ਇਹ ਹੁਕਮਨਾਮਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਦੂਸਰਾ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਵਾ ਰਹੇ ਸੀ ਔਰ ਨੀਹਾਂ ਪੁੱਟ ਰਹੇ ਸੀ ਸੱਚੇ ਪਾਤਸ਼ਾਹ, ਪੁੱਟਦਿਆਂ ਥੱਲਿਓ ਕਰੋੜਾਂ ਦੀ ਪਰਤ ਆ ਗਈ, ਇੱਕ ਰੋੜਾਂ ਦੀ ਸਤਾ ਆ ਗਈ। ਸਤਸੰਗੀ ਬਜ਼ੁਰਗਾਂ ਨੂੰ ਪਤਾ, ਰੋੜ ਜਿਹੜੇ ਦੇ ਹੁੰਦਾ ਪੱਥਰ ਹੀ ਹੈ ਅਤੇ ਥੋੜ੍ਹਾ ਜਿਹਾ ਹੋਰ ਸ਼ੇਪ ਦਾ ਇਹ ਪੱਥਰ ਹੁੰਦਾ, ਨੁਕੀਲਾ ਅਤੇ ਕਈ ਨੁੱਕਰਾਂ ਵਾਲਾ ਇਹ ਸਤਸੰਗੀ ਪੱਥਰ ਹੁੰਦਾ। ਛੋਟੇ ਹੁੰਦਿਆਂ ਜਦੋਂ ਪਿੰਡਾਂ ਥਾਵਾਂ 'ਤੇ ਬੋਰ ਕਰਦੇ ਸੀ, ਬੋਰਿੰਗ ਕਰਦਿਆਂ ਹੋਇਆਂ ਕਈ ਵਾਰ ਜਿਹੜਾ ਸੀ ਥੱਲੇ ਕੜ ਆ ਜਾਣਾ ਅਤੇ ਫਿਰ ਬੋਰ ਪੁੱਟ ਕੇ ਅਤੇ ਦੂਜੇ ਥਾਂ ਕਰਨਾ ਪੈਂਦਾ ਸੀ। ਕਈ ਸਤਾ ਦੀ ਮਿੱਟੀ ਥੱਲੇ ਆਉਂਦੀ ਸੀ, ਕਈ ਪਰਤਾਂ ਦੀ, ਕਿਤੇ ਚੀਕਣੀ ਮਿੱਟੀ ਆ ਜਾਣੀ, ਕਿਤੇ ਰੋੜਾਂ ਵਾਲੀ ਆ ਜਾਣੀ, ਕਿਤੇ ਰੇਤਲੀ ਆ ਜਾਣੀ। ਇਸੇ ਤਰ੍ਹਾਂ ਬੌਲੀ ਸਾਹਿਬ ਦੀ ਵੀ ਰਚਨਾ ਕਰਦਿਆਂ ਕੜ ਆਇਆ ਸੀ ਥੱਲੇ, ਉਹ ਕੜ ਜਿਹੜਾ ਸੀ ਬਹੁਤ ਹੀ ਯਤਨਾਂ ਦੇ ਨਾਲ ਤੋੜਿਆ ਗਿਆ। ਲੰਮੀ ਸਾਖੀ ਹੈ। ਇੱਥੇ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰ ਰਹੇ ਸੀ ਮਹਾਰਾਜ, ਨੀਂਹ ਜਿਹੜੀ ਸੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਦੀ, ਸੋ ਸੱਚੇ ਪਾਤਸ਼ਾਹ ਪਟਵਾ ਰਹੇ ਸੀ, ਅਬਚਲ ਨੀਵ ਰਖਾਈ, ਤਾਂ ਇੱਕ ਰੋੜਾਂ ਦੀ ਪਰਤ ਆ ਗਈ ਅਤੇ ਸੰਗਤਾਂ ਬਹੁਤ ਮਿਹਨਤ ਕਰਦੀਆਂ ਰਹੀਆਂ। ਇੰਨੀ ਸਖਤ ਸੀ ਕਿ ਹਥੌੜਾ ਮਾਰਿਆਂ ਵੀ ਸਿਰ ਨੂੰ ਆਉਂਦਾ ਸੀ। ਗਿਣਤੀਆਂ ਦੇ ਨਾਲ, ਛੈਣੀਆਂ ਦੇ ਨਾਲ ਬੜੇ ਤੋੜਨ ਦੇ ਯਤਨ ਕੀਤੇ, ਹੱਥਾਂ 'ਚ ਛਾਲੇ ਪੈ ਗਏ, ਬਹੁਤ ਸਾਰੇ ਜਿਹੜੇ ਸੀ ਸੰਦ ਇਹ ਟੁੱਟ ਗਏ। ਸ਼ਾਮ ਹੋ ਗਈ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸੰਗਤੋ ਤੁਸੀਂ ਹੁਣ ਆਰਾਮ ਕਰੋ, ਬਾਕੀ ਦੀ ਸੇਵਾ ਰਹਿੰਦੀ ਹੋਈ ਜਿਹੜੀ ਹੈ ਇਹ ਆਪਾਂ ਬਾਅਦ 'ਚ ਕਰਾਂਗੇ। ਰਾਤ ਦਾ ਸਮਾਂ ਹੋਇਆ ਅਤੇ ਸਤਸੰਗੀਓ ਕੁਛ ਪਹਿਰੇਦਾਰਾਂ ਦੀ ਸੇਵਾ ਲੱਗੀ ਹੁੰਦੀ ਪਹਿਰੇਦਾਰੀ ਦੀ, ਉਹਨਾਂ ਨੇ ਕੀ ਵੇਖਿਆ, ਕੁਛ ਦਿਵ ਰੂਪ ਸਾਡਾ ਇਤਿਹਾਸ ਕਹਿੰਦਾ ਕਿ ਸੇਵਾ ਵਾਸਤੇ ਆਏ। ਉਹਨਾਂ ਨੇ ਆ ਕੇ ਰਾਤ ਸਾਰੇ ਜਿਹੜੀ ਉਹ ਰੋੜਾਂ ਦੀ ਪਰਤ ਸੀ ਤੋੜੀ, ਤੋੜ ਕੇ ਅਤੇ ਬਾਹਰ ਜਾ ਕੇ ਇਸ ਪ੍ਰਕਾਰ ਜਿਹੜੀ ਸੁੱਟ ਕੇ ਅਤੇ ਸੇਵਾ ਕਰ ਦਿੱਤੀ। ਸਾਡੀ ਭਾਵਨਾ ਕਹਿੰਦੀ ਹੈ, ਸਾਡਾ ਵਿਸ਼ਵਾਸ ਕਹਿੰਦਾ, ਸਾਡਾ ਇਤਿਹਾਸ ਕਹਿੰਦਾ ਕਿ ਉਹ ਆਪ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਏ ਔਰ ਤਿਨ੍ਹਾਂ ਨੇ ਇਹ ਜਿਹੜੀ ਸੇਵਾ ਸੀ ਆਪ ਕੀਤੀ ਹੈ। ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਿਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਅਤੇ ਜਿਸ ਥਾਂ 'ਤੇ ਇਹ ਰੋੜਾਂ ਦੀ ਪਰਤ ਸੀ, ਰੋੜਾਂ ਦੀ ਸਤਾ ਸੀ, ਜਿੱਥੇ ਆਪ ਵਾਹਿਗੁਰੂ ਜੀ ਨੇ ਸੇਵਾ ਕੀਤੀ, ਉਸ ਅਸਥਾਨ ਦਾ ਨਾਮ ਹਰ ਕੀ ਪੌੜੀ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪਾਂ ਜਾਂਦੇ ਹਾਂ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਪਿਛਲੇ ਬੰਨੇ ਜਾ ਕੇ ਚੂੜਾ ਲੈਂਦੇ ਹਾਂ ਅੰਮ੍ਰਿਤ ਦਾ, ਤਾਂ ਉੱਥੇ ਜਿਹੜਾ ਸਥਾਨ ਉਹਨੂੰ ਕਹਿੰਦੇ ਹਰ ਕੀ ਪੌੜੀ। ਸਤਸੰਗੀਓ, ਜਦੋਂ ਅਸੀਂ ਹਵਾਈ ਜਹਾਜ਼ ਰਾਹੀਂ ਫੋਟੋ ਲੈਂਦੇ ਹਾਂ ਸੱਚਖੰਡ ਹਰਿਮੰਦਰ ਸਾਹਿਬ ਜੀ ਦੀ, ਅਤੇ ਐਂ ਲੱਗਦਾ ਹੈ ਜਿਵੇਂ ਕੋਈ ਸ਼ਿਪ ਸਮੁੰਦਰ ਦੇ ਵਿੱਚ ਜਾ ਰਿਹਾ ਹੋਵੇ, ਜਿਵੇਂ ਆਪਾਂ ਹਵਾਈ ਜਹਾਜ਼ 'ਤੇ ਆਉਂਦੇ ਥੱਲੇ ਸ਼ਿਪ ਜਾਂਦੇ ਆਪਾਂ ਨੂੰ ਦੀਦੇ ਨੇ, ਜਿਹੜਾ ਸ਼ਿਪ ਜਾਂਦਾ ਵੱਡਾ ਸਮੁੰਦਰੀ ਜਹਾਜ਼, ਉਹਦੇ ਪਿੱਛੇ ਇੱਕ ਲਾਈਨ ਬਣਦੀ, ਲਾਈਨ ਪਾਣੀ ਦੀ, ਉਹਦਾ ਜਿਹੜਾ ਕੰਪੈਲਰ ਹੈ, ਪੱਖਾ ਹੈ, ਉਹ ਪਾਣੀ ਨੂੰ ਮੱਥਦਾ, ਜਹਾਜ਼ ਤੇਜ਼ੀ ਨਾਲ ਅੱਗੇ ਵੱਧਦਾ ਅਤੇ ਪਿੱਛੇ ਇੱਕ ਲਾਈਨ ਬਣਦੀ ਪਾਣੀ ਦੀ। ਇਸੇ ਤਰ੍ਹਾਂ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ ਜਾਂ ਹਵਾਈ ਫੋਟੋ ਵੇਖੀਏ, ਐਂ ਲੱਗਦਾ ਹੈ ਜਿਵੇਂ ਜਹਾਜ਼ ਜਾ ਰਿਹਾ ਅਤੇ ਪਿਛਲੇ ਬੰਨੇ ਇੱਕ ਲਾਈਨ ਬਣ ਰਹੀ ਹੈ, ਪੁਲ ਜਿਹੜਾ ਪੁਲ ਹੈ ਨਾ, ਇਹ ਐਂ ਲੱਗਦਾ ਜਿਵੇਂ ਪਿਛਲੇ ਬੰਨੇ ਇੱਕ ਲਾਈਨ ਬਣ ਰਹੀ ਅਤੇ ਜਹਾਜ਼ ਜਾ ਰਿਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਹਾਜ਼ ਹੈ, ਲੰਗਰ ਵਾਲੇ ਪਾਸੇ ਨੂੰ ਜਿਹੜਾ ਅਗਲਾ ਬੰਨਾ ਤਿੱਖਾ ਮੂੰਹ ਹੁੰਦਾ,
उस बन्ने हरिमंदर साहिब का आकार इदां दा है हर की पौड़ी वाले पासे थोड़ा जिहा तिक्खा।

ਨੁਕੀਲਾ ਹੈ। ਔਰ ਪੁਲ ਵਾਲੇ ਪਾਸੋਂ ਜਿਹੜਾ ਹੈ ਇਹ ਸਤਸੰਗੀਓ ਸਿੱਧਾ ਹੈ। ਇਸ ਲਈ ਵਿਦਵਾਨਾਂ ਨੇ ਇਹ ਅਨੁਮਾਨ ਲਾਇਆ ਕਿ ਜਿਵੇਂ ਇੱਕ ਸ਼ਿਪ ਜਾ ਰਿਹਾ ਹੋਵੇ ਪਾਣੀ ਦੇ ਵਿੱਚ, ਇੱਦਾਂ ਸੱਚਖੰਡ ਹਰਿਮੰਦਰ ਸਾਹਿਬ ਹੈ, ਭਾਵ ਸਾਗਰ ਤਾਰਨ ਦੀ ਇਜਹਾਜ਼ ਹੈ। ਦੂਸਰਾ ਸੱਚਖੰਡ ਹਰਿਮੰਦਰ ਸਾਹਿਬ ਸਤਸੰਗੀਓ, ਇਹ ਐਸੀ ਪਰਮਾਤਮਾ ਦੀ ਇਹ ਬਖਸ਼ਿਸ਼ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਤੱਕੜੀ ਲੈ ਕੇ ਤੋਲਿਓ ਹਰਦਾਸ। ਅਰਦਾਸ ਨਾਮ ਦਾ ਕਵੀ ਕਹਿੰਦਾ ਕਿ ਤੱਕੜੀ ਲੈ ਕੇ ਸੱਚਖੰਡ ਨੂੰ ਅਤੇ ਹਰਿਮੰਦਰ ਸਾਹਿਬ ਨੂੰ ਤੋਲਿਆ, ਬੈਕੁੰਠ ਧਾਮ ਨੂੰ ਅਤੇ ਹਰਿਮੰਦਰ ਸਾਹਿਬ ਨੂੰ ਤੋਲਿਆ। ਜਿਹੜਾ ਭਾਰਾ ਸੀ ਧਰਤੀ 'ਤੇ ਆ ਗਿਆ, ਜਿਹੜਾ ਹੌਲਾ ਸੀ ਤਾਂ ਜੜ ਗਿਆ। ਮੰਨ ਲਓ ਆਪਾਂ ਕੋਈ ਚੀਜ਼ ਤੋਲਦੇ ਹਾਂ, ਨਿਵੇ ਸੋ ਗੌਰਾ ਹੋਏ, ਜਿਹੜੀ ਚੀਜ਼ ਨਿਵੰਗੀ ਉਹ ਭਾਰੀ ਹੁੰਦੀ ਹੈ। ਉਹਦੀ ਵਿਚਾਰ ਹੈ ਕਿ ਵਿਚਾਰ ਰੂਪੀ ਤੱਕੜੀ ਲੈ ਕੇ ਤੋਲਿਆ, ਅਤੇ ਜਿਹੜਾ ਬੈਕੁੰਠ ਧਾਮ ਹੈ ਇਹ ਆਕਾਸ਼ ਨੂੰ ਚੜ੍ਹ ਗਿਆ, ਅਤੇ ਜਿਹੜਾ ਸੱਚਖੰਡ ਹੈ ਹਰਿਮੰਦਰ ਸਾਹਿਬ ਇਹ ਥੱਲੇ ਆ ਗਿਆ। ਮਤਲਬ ਧਰਤੀ ਉੱਤੇ ਸੱਚਖੰਡ ਦਾ ਨਕਸ਼ਾ। ਸੋ ਇਸ ਲਈ ਇਹ ਜਿਹੜੀ ਸੇਵਾ ਹੈ ਗੁਰੂ ਅਰਜਨ ਦੇਵ ਸਾਹਿਬ ਨੇ ਕਰਵਾਈ, ਉਸ ਸਮੇਂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ। ਬਾਅਦ 'ਚ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕਹੇ ਸੀ ਕਿ ਬਾਬਾ ਬੁੱਢਾ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ। ਕਿ ਭਾਈ ਬੁੱਢਾ ਜੀ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਆਵਾਜ਼ ਲਓ। ਆਵਾਜ਼ ਦਾ ਮਤਲਬ ਹੁੰਦਾ ਹੁਕਮਨਾਮਾ ਲਵੋ, ਸਾਰਾ ਪੰਥ ਸੁਣੇ। ਤਦੋਂ ਬਾਬਾ ਬੁੱਢਾ ਸਾਹਿਬ ਨੇ ਅਦਬ ਸਹਿਤ ਤਬ ਖੋਲ੍ਹਾ ਗ੍ਰੰਥ, ਬੜੇ ਸਤਿਕਾਰ ਨਾਲ ਮੰਗਲਾਚਰਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਹ ਹੁਕਮਨਾਮਾ ਉਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਨੇ ਪਹਿਲਾ ਹੁਕਮਨਾਮਾ ਜਿਹੜਾ ਸਾਡੇ ਇਤਿਹਾਸ 'ਚ ਇਹ ਮਹਾਰਾਜ ਨੇ ਬਖਸ਼ਿਆ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸੂਹੀ ਮਹੱਲਾ ਪੰਜਵਾਂ, ਸੂਹੀ ਰਾਗਣੀ ਹੈ, ਪੰਜਵੇਂ ਪਾਤਸ਼ਾਹ ਜੀ ਮਿਹਰ ਕਰਦੇ ਹਨ

ਕਾਰਜ ਦਾ ਅਰਥ ਹੈ ਸੰਤਾਂ ਦੇ ਕਾਰਜਾਂ ਦੇ ਵਿੱਚ ਆਪ ਆ ਕੇ ਸਹਾਈ ਹੋਇਆ, ਆਪ ਖਲੋਇਆ ਮਤਲਬ ਆਪ ਆ ਕੇ ਪਰਮਾਤਮਾ ਸਹਾਈ ਹੋਇਆ, ਆਪਣੇ ਪਿਆਰਿਆਂ ਦੇ ਕਾਰਜ ਵਾਹਿਗੁਰੂ ਨੇ ਆਪ ਕੀਤੇ। ਕਬੀਰ ਸਾਹਿਬ ਦਾ ਜਗ ਸੰਪੂਰਨ ਕਰਨਾ, ਭਗਤ ਨਾਮਦੇਵ ਦੀ ਛੱਪਰੀ ਬੰਨਣੀ, ਭਗਤ ਧੰਨੇ ਜੀ ਦੀਆਂ ਗਊਆਂ ਚਾਰਨੀਆਂ ਅਤੇ ਸਤਸੰਗੀਓ ਬੰਨੇ ਆਦਿਕ ਮੋੜਨੇ ਹੋਰ ਬੇਅੰਤ ਕਾਰਜ, ਆਪਣੇ ਪਿਆਰਿਆਂ ਭਗਤਾਂ ਦੇ ਕਾਰਜ, ਭਗਤ ਨਾਮਦੇਵ ਸਾਹਿਬ ਜੀ ਦਾ ਦਿਉਰਾ ਫੇਰ ਦੇਣਾ ਆਦਿਕ। ਹਰ ਕੰਮ ਕਰਾਵਣ ਆਇਆ ਰਾਮ, ਹਰ ਦਾ ਅਰਥ ਹਰੇਕ ਵੀ ਹੈ, ਹਰ ਦਾ ਅਰਥ ਹਰੀ ਵੀ ਹੈ, ਹਰ ਦਾ ਅਰਥ ਹਰਿਆ ਹਰਿਆ ਭਰਿਆ ਕਰਨ ਵਾਲਾ, ਹਰ ਦਾ ਅਰਥ ਅੱਗ ਵੀ ਹੁੰਦਾ, ਹਰ ਦਾ ਅਰਥ ਸਤਸੰਗੀ ਜਿਹੜਾ ਹੈ ਇਹ ਹਰ ਲੈਣ ਵਾਲਾ ਨਾਸ ਕਰ ਦੇਣਾ ਵੀ ਵਾਲਾ ਵੀ ਹੁੰਦਾ। ਹਰ ਦੇ ਅਰਥ ਬੇਅੰਤ ਕੀਤੇ ਨੇ। ਇੱਕ ਕਿਸੇ ਨੇ ਲਾਈਨ ਲਿਖੀ ਹੈ, ਇਹ 'ਚ ਲਿਖਿਆ ਹਰ ਬੋਲਿਓ ਹਰ ਸੁਣਿਓ ਹਰ ਗਇਓ ਹਰ ਕੇ ਪਾਸ ਹਰ ਤੋ ਹਰ ਮੈਂ ਮਿਲ ਗਇਓ ਹਰ ਗਇਓ ਉੱਠ ਨਿਰਾਸ। ਇਹਦੇ 'ਚ ਹਰ ਸ਼ਬਦ ਬਹੁਤ ਵਾਰ ਆਇਆ ਅਤੇ ਇਹਦੇ ਵਿੱਚ ਹਰ ਦਾ ਅਰਥ ਜਿਹੜਾ ਹੈ ਇਹ ਵੱਖ ਵੱਖ ਹੈ। ਹਰ ਬੋਲਿਓ, ਹਰ ਦਾ ਅਰਥ ਡੱਡੂ, ਡੱਡੂ ਨੇ ਬੋਲਣਾ ਕੀਤਾ, ਅਤੇ ਹਰ ਸੁਣਿਓ ਸੱਪ ਨੇ ਸੁਣਿਆ, ਹਰ ਦਾ ਅਰਥ ਡੱਡੂ। ਹਰ ਬੋਲਿਓ ਹਰੀ ਨੇ, ਭਾਵ ਕਿ ਹਰ ਡੱਡੂ ਨੇ ਜਿਹੜਾ ਸੀ ਬੋਲਣਾ ਕੀਤਾ, ਉਹਨੇ ਆਵਾਜ਼ ਆਪਣੀ ਕੀਤੀ, ਉਹਦੀ ਆਵਾਜ਼ ਸੁਣ ਕੇ ਜਿਹੜਾ ਸੱਪ ਸੀ ਉਹਨੂੰ ਖਾਣ ਲਈ ਉਹ ਵੀ ਆ ਗਿਆ। ਹਰ ਬੋਲਿਓ ਹਰ ਸੁਣਿਓ ਹਰ ਗਇਓ ਹਰ ਕੇ ਪਾਸ, ਹਰ ਜਿਹੜਾ ਸੱਪ ਸੀ ਹਰ ਡੱਡੂ ਦੇ ਕੋਲ ਗਿਆ ਉਹਨੂੰ ਖਾਣ ਲਈ, ਹਰ ਤੋਂ ਹਰ ਮੈਂ ਮਿਲ ਗਇਓ। ਜਦੋਂ ਸੱਪ ਆਇਆ ਤਾਂ ਡੱਡੂ ਨੇ ਮਾਰੀ ਛਾਲ, ਅਤੇ ਇੱਥੇ ਹਰ ਦਾ ਅਰਥ ਪਾਣੀ ਹੈ, ਉਹਦਾ ਡੱਡੂ ਸੀ ਉਹਦੇ ਪਾਣੀ ਵਿੱਚ ਚੁੱਭੀ ਮਾਰ ਗਿਆ, ਹਰ ਉੱਠ ਗਏ ਉਹ ਨਿਰਾਸ, ਜਾਂ ਸੱਪ ਸੀ ਉੱਠ ਕੇ ਤਾਂ ਨਿਰਾਸ ਹੀ ਮੁੜ ਗਿਆ। ਮਤਲਬ ਕਿ ਇੱਕ ਇੱਕ ਅਰਥ ਦੇ ਬਹੁਤ ਬਹੁਤ, ਇੱਕ ਇੱਕ ਸ਼ਬਦ ਦੇ ਬਹੁਤ ਬਹੁਤ ਅਰਥ। ਜਿਵੇਂ ਸਾਰੰਗ ਸ਼ਬਦ ਹੈ, ਇਹਦੇ 108 ਅਰਥ ਕੀਤੇ ਨੇ ਪਿਆਰਿਓ। ਇਸ ਲਈ ਇੱਥੇ ਲਿਖਿਆ ਹੈ ਕਿ ਹਰ ਕੰਮ ਕਰਾਵਣ ਆਇਆ ਰਾਮ, ਜਿਹੜਾ ਰਾਮ ਵਾਹਿਗੁਰੂ ਹੈ, ਹਰ ਦਾ ਭਾਵ ਹਰੇਕ ਹੀ ਕਾਰਜ ਕਰਾਉਣ ਵਾਸਤੇ ਆਇਆ। ਧਰਤ ਸੁਹਾਵੀ ਤਾਲ ਸੁਹਾਵਾ, ਧਰਤੀ ਸੋਭਨੀਕ ਹੋਈ ਅੰਮ੍ਰਿਤਸਰ ਸਾਹਿਬ ਦੀ, ਤਾਲ ਸੁਹਾਵਾ ਜਿਹੜਾ ਤਾਲ ਹੈ ਅੰਮ੍ਰਿਤਸਰ ਸਰੋਵਰ, ਇਹ ਵੀ ਸੋਭਨੀਕ ਹੋਇਆ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਇਹਦੇ ਵਿੱਚ ਅੰਮ੍ਰਿਤਮਈ ਜਲ ਪਾਉਣਾ ਕੀਤਾ। ਕਹਿੰਦੇ ਪਹਿਲਾਂ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਜੀ ਦਾ ਜਿਹੜਾ ਸਰੋਵਰ ਹੈ, ਇਹਦੇ ਸਭ ਤੋਂ ਪਹਿਲਾਂ ਜਦੋਂ ਪਾਣੀ ਪਾਇਆ ਤਾਂ ਸਤਸੰਗੀ ਪਾਣੀ ਵਿੱਚ ਖਲੋਵੇ ਨਾ, ਜਦੋਂ ਪਾਣੀ ਪਾਉਣ 'ਤੇ ਥੱਲੇ ਧਰਤੀ ਵਿੱਚ ਜੀਰ ਜਾਵੇ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਪਿਆਸਾ ਹੈ, ਫਿਰ ਸੰਤੋਖ ਸਰ ਜਿਹੜਾ ਸਰੋਵਰ ਹੈ ਉੱਥੋਂ ਮਿੱਟੀ ਲਿਆ ਕੇ ਅਤੇ ਇੱਥੇ ਇੱਕ ਪਰਤ ਵਿਛਾਈ ਗਈ ਥੱਲੇ, ਉਹ ਪਰਤ ਵਿਛਾਉਣ ਦੇ ਨਾਲ ਸਤਸੰਗੀ ਫਿਰ ਜਿਹੜਾ ਸੀ ਇਹ ਪਾਣੀ ਠਹਿਰਿਆ। ਮਾਰੇ ਕਹਿੰਦੇ ਹੁਣ ਇਹਨੂੰ ਸੰਤੋਖ ਆ ਗਿਆ। ਪਾਣੀ ਪਾਉਣ ਦੀ ਪ੍ਰਕਿਰਿਆ ਜਿਹੜੀ ਸੀ, ਪਹਿਲਾਂ ਤਾਂ ਮੀਂਹਾਂ ਦਾ ਪਾਣੀ ਪਾਉਂਦੇ ਸੀ, ਇਹਦੇ ਵਿੱਚ ਮੀਂਹ ਪੈਂਦੇ ਰਹਿੰਦੇ ਅਤੇ ਆਸੇ ਪਾਸੇ ਪਾਣੀ ਵਿੱਚ ਪੈ ਜਾਂਦਾ। ਫਿਰ ਮਹਾਰਾਜਾ ਰਣਜੀਤ ਸਿੰਘ ਨੇ 40 ਖੂਹ ਲਵਾਏ ਨੇ, ਉਹ ਮੈਂ ਵੇਖੇ ਹੈ, ਅੱਜ ਵੀ ਹੈਗੇ ਉਹ 40 ਖੂਹ ਨੇ ਜਿਹੜੇ ਉਹਨੇ ਰੇਲਵੇ ਲਈ ਨੇ ਨਾ, ਜਲੰਧਰ ਤੋਂ ਅੰਮ੍ਰਿਤਸਰ ਜਿਹੜੀ ਰੇਲਵੇ ਲਾਈਨ ਆਉਂਦੀ ਇਹਨੂੰ ਕ੍ਰੋਸ ਕਰਕੇ, ਅਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਅਗਲੇ ਦਿਨ 40 ਖੂਹ ਅਜੇ ਵੀ ਬਣੇ ਹੋਏ ਹੋ। ਬੜਾ ਸੋਹਣਾ ਬਾਗ ਲਾਇਆ, 40 ਖੂਹ, ਉਹ ਖੂਹ ਚੱਲਦੇ ਸੀ। ਖੂਹਾਂ ਦਾ ਪਾਣੀ ਫਿਰ ਇੱਕ ਖਾਲ ਦੇ ਵਿੱਚ ਦੀ ਹਰਿਮੰਦਰ ਸਾਹਿਬ ਆਉਂਦਾ ਸੀ, ਸਰੋਵਰ 'ਚ ਪਾਣੀ ਪਾਉਂਦੇ ਸੀ। ਫਿਰ ਸਮਾਂ ਆਇਆ, ਵਿਕਸਿਤ ਹੋਇਆ ਸਮਾਂ, ਅਤੇ ਜਿਹੜੇ ਰਾਜੇ ਸੀ, ਮਹਾਰਾਜਾ ਪਟਿਆਲਾ, ਮਹਾਰਾਜਾ ਕੈਂਥਲ, ਨਾਭੇ ਵਾਲੇ, ਇਹਨਾਂ ਨੇ ਰਲ ਕੇ ਅੱਪਰ ਬਾਰੀ ਦੁਆਰ ਜਿਹੜੀ ਹੈ ਨਹਿਰ, ਰਾਵੀ ਤੋਂ ਇੱਕ ਨਹਿਰ ਲਿਆਂਦੀ। ਇਹ ਨਹਿਰ ਦਾ ਪਾਣੀ ਜਿਹੜਾ ਸੀ ਫਿਰ ਇਹਦੇ 'ਚ ਪਾਉਣ ਲੱਗੇ। ਸਤਸੰਗੀ ਹੁਣ ਹੰਸਲੀ ਬਣਾਈ ਗਈ ਹੈ, ਭਾਵ ਕਿ ਥੱਲੇ ਅੰਡਰਗਰਾਊਂਡ, ਤਾਂ ਕਿ ਕੋਈ ਵਿੱਚ ਕੂੜਾ ਕਰਕਟ ਨਾ ਪਵੇ। ਖੁੱਲ੍ਹਾ ਸੀ ਪਹਿਲਾਂ, ਸੂਏ ਰਾਹੀਂ ਪਾਣੀ ਆਉਂਦਾ ਸੀ, ਹੁਣ ਉਹਨੂੰ ਚੰਗੀ ਤਰ੍ਹਾਂ ਛੱਤ ਕੇ ਅਤੇ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਨੇ ਹੰਸਲੀ ਬਣਾਈ ਹੈ, ਉਹਦੇ ਰਾਹੀਂ ਜਿਹੜਾ ਸਰੋਵਰ ਦੇ ਜਲ ਆਉਂਦਾ, ਅਤੇ ਉਸ ਤੋਂ ਪਿੱਛੋਂ ਫਿਰ ਵਿਕਸਿਤ ਹੋਇਆ। ਫਿਰ ਵਿਦੇਸ਼ ਤੋਂ ਸੰਗਤਾਂ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਟ੍ਰੀਟਮੈਂਟ ਪਲਾਂਟ ਲਾਇਆ, ਮੰਜੀ ਸਾਹਿਬ ਹਾਲ ਦੇ ਬਿਲਕੁਲ ਨੇੜੇ ਪਿਆਰੇ ਹੋਏ।
ਉੱਥੋਂ ਜਿਹੜਾ ਸਾਰਾ ਪਾਣੀ ਸਰੋਵਰ ਦਾ ਖਿੱਚ ਕੇ ਅਤੇ ਉਸ ਪਲਾਂਟ ਵਿੱਚ ਜਾਂਦਾ, ਉੱਥੋਂ ਸਾਫ਼ ਹੋ ਕੇ ਅਤੇ ਫਿਰ ਵਿੱਚ ਸਰੋਵਰ ਦੇ ਆਉਂਦਾ। ਸਾਰੇ ਸਰੋਵਰ ਥੱਲੇ ਪਾਈਪਾਂ ਵਿਛੀਆਂ ਨੇ। ਕਈ ਕਰੋੜ ਦਾ ਬਜਟ ਸੀ ਅਤੇ ਵਿਦੇਸ਼ ਦੀ ਸੰਗਤ ਨੇ ਸੇਵਾ ਕੀਤੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਇਸ ਤਰੀਕੇ ਨਾਲ ਹਰਿਮੰਦਰ ਸਾਹਿਬ ਜੀ ਦਾ ਜਿਹੜਾ ਜਲ ਹੈ ਇਹ ਸਾਫ਼ ਸੁਥਰਾ ਅਤੇ ਪਵਿੱਤਰ ਰਹਿੰਦਾ। ਅਜੇ ਵੀ ਕਿਤੇ ਕਿਤੇ ਤੁਸੀਂ ਦੇਖਦੇ ਹੋਵੋਗੇ ਜਦੋਂ ਆਪਾਂ ਇਸ਼ਨਾਨ ਕਰਨ ਲੱਗਦੇ ਐਂ ਲੱਗਦਾ ਥੱਲਿਓ ਜਿਹਦਾ ਪਾਣੀ ਬੜੇ ਪ੍ਰੈਸ਼ਰ ਨਾਲ ਆ ਰਿਹਾ। ਉਹ ਅਸਲ ਜਿਹੜਾ ਉਹ ਟ੍ਰੀਟਮੈਂਟ ਲੱਗਾ ਨਾ ਸਤਸੰਗੀ ਉਹ ਮੰਜੀ ਸਾਹਿਬ ਦੇ ਨੇੜੇ, ਉਹ ਪਾਣੀ ਨੂੰ ਖਿੱਚਦਾ ਅਤੇ ਫਿਰ ਸਾਫ਼ ਕਰਕੇ ਵਿੱਚ ਸੁੱਟਦਾ। ਇਸ ਤਰੀਕੇ ਦਾ ਉਹ ਸਿਸਟਮ ਹੈ। ਅਤੇ ਗੁਰੂ ਜੀ ਕਹਿੰਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਫਿਰ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਅੰਮ੍ਰਿਤਮਈ ਜਲ ਜਿਹੜਾ ਹੈ ਇਹ ਭਰ ਗਿਆ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਅੰਮ੍ਰਿਤ ਜਲ ਭਰ ਗਿਆ ਅਤੇ ਇਹ ਪੂਰਨ ਤੌਰ 'ਤੇ ਜਿਹੜਾ ਸੀ ਇਹ ਸਰੋਵਰ ਨੂੰ ਸਾਜਿਆ, ਸੋਹਣਾ ਬਣਾਇਆ। ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਪੂਰੇ ਹੋ ਗਏ। ਜੈ ਜੈਕਾਰ ਭਇਆ ਜਗ ਅੰਤਰ, ਅਤੇ ਜੈ ਜੈਕਾਰ ਹੋ ਗਈ ਗੁਰੂ ਘਰ ਦੀ ਜਗਤ ਵਿੱਚ। ਲਾਥੇ ਸਗਲ ਵਸੂਰੇ, ਸਾਰੇ ਮਨ ਦੀ ਚਿੰਤਾ ਫਿਕਰ ਦੂਰ ਹੋ ਗਏ, ਲੈ ਗਏ। ਪੂਰਨ ਪੁਰਖ ਅਚੁੱਤ ਅਵਨਾਸੀ, ਪਰਿਪੂਰਨ ਪਰਮਾਤਮਾ ਅਚੁੱਤ ਅਗਿੜ ਵਾਹਿਗੁਰੂ ਜਿਹੜਾ ਨਾਸ ਨਹੀਂ ਹੁੰਦਾ। ਜਸ ਵੇਦ ਪੁਰਾਣੀ ਗਾਇਆ, ਉਸ ਵਾਹਿਗੁਰੂ ਦਾ ਜਸ ਵੇਦਾਂ ਨੇ ਪੁਰਾਣਾਂ ਨੇ ਵੀ ਗੁਣਾ ਕੀਤਾ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਬਿਰਦ ਦਾ ਅਰਥ ਹੁੰਦਾ ਹੈ ਸੁਭਾਅ, ਬਿਰਦ ਦਾ ਅਰਥ ਹੁੰਦਾ ਹੈ ਫਰਜ਼, ਬਿਰਦ ਦਾ ਅਰਥ ਹੁੰਦਾ ਹੈ ਧਰਮ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ, ਬਿਰਦ ਦੱਦੇ ਨਾਲ। ਇਹ ਮਾਲਕ ਦਾ, ਇਹ ਵਾਹਿਗੁਰੂ ਦਾ ਬਿਰਦ ਹੈ, ਉਹਦਾ ਸੁਭਾਅ ਹੈ, ਉਹਦਾ ਧਰਮ ਹੈ, ਜਿਹੜਾ ਉਹਦੀ ਸਰਨ 'ਚ ਆ ਜਾਏ ਉਹਨੂੰ ਕੰਠ ਨਾਲ ਲਾ ਲੈਂਦਾ। ਇਸ ਲਈ ਆਪਣਾ ਬਿਰਦ ਰੱਖਿਆ ਪਰਮੇਸ਼ਰ, ਗੁਰੂ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਨੇ ਆਪਣਾ ਬਿਰਦ ਰੱਖ ਲਿਆ, ਸਾਡੀ ਲਾਜ ਰੱਖ ਲਈ। ਬਿਰਦ ਦਾ ਅਰਥ ਲਾਜ ਵੀ ਹੈ। ਸੋ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣਾ ਬਿਰਦ ਰੱਖ ਲਿਆ। ਨਾਨਕ ਨਾਮ ਧਿਆਇਆ, ਅਸਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਉਹਦਾ ਨਾਮ ਧਿਆਉਣਾ ਕੀਤਾ। ਨਾਵ ਨਿਧ ਸਿੱਧ ਰਿੱਧ ਦੀਨੇ ਕਰਤੇ, ਨੌ ਨਿਧੀਆਂ 18 ਸਿੱਧੀਆਂ ਪਰਮਾਤਮਾ ਨੇ ਦੇ ਦਿੱਤੀਆਂ। ਇਹ ਨੌ ਨਿਧੀਆਂ 18 ਸਿੱਧੀਆਂ ਸਤਸੰਗੀਓ ਇਹ ਸਾਰੇ ਖਜ਼ਾਨਿਆਂ ਦਾ ਜ਼ਿਕਰ ਕਰਦੇ ਨੇ। ਹਰੇਕ ਘਰ ਦੇ ਸੁੱਖ ਹੋਣਾ, ਘਰ ਦੇ ਵਿੱਚ ਹਰੇਕ ਚੀਜ਼ ਦਾ ਪਦਾਰਥ ਹੋਣਾ, ਸੋਹਣੇ ਘਰ ਬਣਨੇ, ਘਰਾਂ ਦੇ ਵਿੱਚ ਖਜ਼ਾਨੇ ਭਰੇ ਰਹਿਣੇ, ਅਨਾਜ ਦੇ ਭੜੋਲੇ ਅਨਾਜ ਦੇ ਭੰਡਾਰ ਭਰੇ ਰਹਿਣੇ, ਘਰ ਦੇ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਰਹਿਣੀ, ਪਰਿਵਾਰ ਵਿੱਚ ਏਕਤਾ ਇਤਫਾਕ ਰਹਿਣਾ, ਹਰੇਕ ਤਰ੍ਹਾਂ ਦਾ ਸਸੀ ਦੁੱਧ ਪੁੱਤ ਆਦਿ ਘਰ ਦੇ ਵਿੱਚ, ਇਹਨੂੰ ਕਹਿੰਦੇ ਨੌ ਨਿਧੀਆਂ 18 ਸਿੱਧੀਆਂ ਸਾਰੇ ਖਜ਼ਾਨੇ। ਨਾਵ ਨਿਧ ਸਿੱਧ ਰਿੱਧ ਦੀਨੇ ਕਰਤੇ, ਕਰਤੇ ਨੇ ਇਹ ਸਾਰੀਆਂ ਅਗੰਮੀ ਸ਼ਕਤੀਆਂ ਦੇ ਦਿੱਤੀਆਂ, ਕਿਸੇ ਚੀਜ਼ ਦਾ ਘਾਟਾ ਨਹੀਂ ਆ ਰਿਹਾ। ਕਈ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਨੇ, ਕਈਆਂ ਬਾਰੇ ਸੁਣਿਆ ਹੈ ਕਿ ਉਹਨਾਂ ਕੋਲ ਰਿਧੀ ਸਿੱਧੀ ਹੈ। ਇਹਦਾ ਮਤਲਬ ਹੁੰਦਾ ਹੈ ਕਿ ਥੋੜ੍ਹੀ ਜਿਹੀ ਚੀਜ਼ ਵੀ ਬਹੁਤਿਆਂ 'ਚ ਵਰਤਾ ਦੇਣੀ। ਔਰ ਗੁਰੂ ਅਮਰਦਾਸ ਸਾਹਿਬ ਜੀ ਦੇ ਬਾਰੇ ਵੀ ਬਾਣੀ 'ਚ ਲਿਖਿਆ ਹੈ, ਰਿੱਧ ਬਸੇ ਬਾਵਾਂ ਜੋ ਤੀਨ ਲੋਕਾਂਤਰ ਮੋਹ ਹੈ। ਕਿ ਗੁਰੂ ਅਰਜਨ ਦੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਖੱਬੇ ਹਾਥੇ ਸ਼ਕਤੀਆਂ ਖਲੋਤੀਆਂ ਰਹਿੰਦੀਆਂ, ਰਿਧੀਆਂ ਸਿੱਧੀਆਂ। ਕਿ ਸਾਨੂੰ ਮਹਾਰਾਜ ਸੇਵਾ ਦੀ ਦਾਤ ਬਖਸ਼ੋ, ਮੌਕਾ ਦਿਓ ਸੇਵਾ ਦਾ। ਦੂਜੀ ਬੇਨਤੀ ਜਿਹੜੀ ਹੈ ਇਹ ਹੁੰਦੀਆਂ ਚੀਜ਼ਾਂ ਇਹ ਗੁਰਸਿੱਖ ਵਰਤਦੇ ਨਹੀਂ। ਰਿੱਧ ਸਿੱਧ ਨਾਵ ਹੈ ਕਿ ਦਾਸੀ ਹੈ, ਰਿੱਧ ਸਿੱਧ ਅਵਰਾ ਸਾਦ ਲਿਖਿਆ। ਇਹ ਜਿਹੜੀਆਂ ਸ਼ਕਤੀਆਂ ਬੰਦੇ ਕੋਲ ਆ ਜਾਂਦੀਆਂ ਅਤੇ ਫਿਰ ਕਈ ਵਾਰ ਬੰਦਾ ਭਟਕਣਾ 'ਚ ਪੈ ਜਾਂਦਾ, ਰੱਬ ਨਾਲ ਟੁੱਟ ਜਾਂਦਾ। ਅਤੇ ਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਸਾਡੇ ਚਰਨਾਂ 'ਚ ਰਹਿੰਦਾ, ਇਹ ਪਰਮਾਤਮਾ ਸਾਨੂੰ ਇਹ ਸਾਰੀਆਂ ਤਾਕਤਾਂ ਦਿੱਤੀਆਂ ਹੋਈਆਂ। ਟੋਟ ਨਾ ਆਵੈ ਕਾਈ ਰਾਮ, ਇਹਨਾਂ ਸ਼ਕਤੀਆਂ ਦੇ ਕਰਕੇ ਕੋਈ ਕਿਸੇ ਤਰ੍ਹਾਂ ਦੀ ਤੋਟ ਘਾਟ ਆਉਂਦੀ ਨਹੀਂ। ਖਾਤ ਖਰਚਤ ਬਿਲਸ਼ਤ ਸੁਖ ਪਾਇਆ, ਖਾਂਦੇ ਹਾਂ, ਖਰਚਦੇ ਹਾਂ, ਆਨੰਦ ਲੈਂਦੇ ਹਾਂ, ਸੁੱਖ ਪਾਉਂਦੇ ਹਾਂ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਖਾਂਦੇ ਹਾਂ, ਖਰਚਦੇ ਹਾਂ, ਤੋਟ ਨਹੀਂ ਆਉਂਦੀ।
ਕਰਤੇ ਕੀ ਦਾਤ ਸਵਾਈ ਰਾਮ। ਕਰਤੇ ਦੀ ਦਾਤ ਬਹੁਤ ਹੀ ਵੱਡੀ ਹੈ, ਜੋ ਕਰਤਾ ਪਰਮਾਤਮਾ ਦਾਤਾਂ ਦੇ ਅੰਦਰ ਸਸੀ ਵੱਡਾ ਦਾਤਾ, ਉਹ ਪਰਮਾਤਮਾ ਵੱਡਾ ਦਾਤਾ ਹੈ, ਉਹਦੀ ਦਾਤ ਵੀ ਵੱਡੀ ਅਤੇ ਪਿਆਰੇ ਪਰਮਾਤਮਾ ਵੀ ਵੱਡਾ। ਜੇਵੜ ਆਪ ਅਤੇ ਵੜ ਤੇਰੀ ਦਾਤ, ਜਿੱਡਾ ਵੱਡਾ ਵਾਹਿਗੁਰੂ ਓਡੀਆਂ ਵੱਡੀਆਂ ਦੀਆਂ ਦਾਤਾਂ। ਭਗਤ ਫਰੀਦ ਸਾਹਿਬ ਜੀ ਬੰਦਗੀ ਕਰਕੇ ਘਰ ਆਏ ਅਤੇ ਤਿੰਨਾਂ ਦੀ ਮਾਤਾ ਜੀ ਉਹਨਾਂ ਨੇ ਸਤਸੰਗੀਓ ਅੱਲਾ ਦਾ ਸ਼ੁਕਰ ਕੀਤਾ, ਹੇ ਖੁਦਾ ਸ਼ੁਕਰ ਤੇਰਾ ਮੇਰਾ ਬੱਚਾ ਬੰਦਗੀ 'ਚ ਲੱਗ ਗਿਆ। ਮਾਤਾ ਜੀ ਕਹਿੰਦੇ ਜੇ ਮੇਰੇ ਕੋਲ ਕਿਤੇ ਪਾਈਆ ਸ਼ੱਕਰ ਹੁੰਦੀ ਅਤੇ ਪਾਈਆ ਕਾ ਘਿਓ ਹੁੰਦਾ ਨਾ, ਅਤੇ ਮੈਂ ਮੂੰਹ ਮਿੱਠਾ ਕਰਾਉਂਦੀ ਆਪਣੇ ਪੁੱਤ ਦਾ ਵੀ ਅਤੇ ਲੋਕਾਂ ਦਾ ਵੀ। ਭਗਤ ਫਰੀਦ ਸਾਹਿਬ ਜੀ ਸਤਸੰਗੀਓ ਮਾਤਾ ਨੂੰ ਮਿਲ ਕੇ ਅਤੇ ਬੰਦਗੀ ਕਰਨ ਚਲੇ ਗਏ ਫਿਰ ਇਕਾਂਤ ਵਿੱਚ। ਇਹਨੇ ਚਿੰਨ ਇੱਕ ਸ਼ਾਹੂਕਾਰ ਆ ਗਿਆ, ਗੱਡੇ ਭਰ ਕੇ ਅਤੇ ਰਸਤਾਂ 'ਤੇ ਲੈ ਆਇਆ ਘਿਓ ਅਤੇ ਸ਼ੱਕਰ। ਮਾਂ ਜੀ ਆਹ ਵਸਤੂਆਂ ਆਈਆਂ ਨੇ ਸੇਵਾ 'ਚ, ਮਾਤਾ ਜੀ ਕਹਿੰਦੇ ਰੱਖ ਦਿਓ। ਉਹਨਾਂ ਨੇ ਰੱਖ ਤੀਆਂ। ਜਦੋਂ ਫਰੀਦ ਸਾਹਿਬ ਜੀ ਆਏ ਬੰਦਗੀ ਕਰਕੇ ਅਤੇ ਵੇਖਿਆ ਮਾਂ ਬਾਹਰ ਬੈਠੀ ਹੈ, ਮਾਤਾ ਜੀ ਬਾਹਰ ਬੈਠੇ ਹੋ, ਪੁੱਤ ਕੋਈ ਸ਼ਾਹੂਕਾਰ ਆਇਆ ਸੀ ਅਤੇ ਰਸਤਾ ਦੇ ਗਿਆ, ਉਹ ਘਰ ਹੀ ਭਰ ਗਿਆ ਅਤੇ ਅੰਦਰ ਬਹਿਣ ਨੂੰ ਥਾਂ ਹੀ ਨਹੀਂ ਗਾ, ਮੈਂ ਬਾਹਰ ਬੈਠੀ ਹਾਂ। ਅਤੇ ਮਾਤਾ ਤੂੰ ਆਪੇ ਮੰਗਦੀ ਸੀ, ਤੂੰ ਆਪ ਹੀ ਮੰਗਿਆ ਸੀ ਕਿ ਜੇ ਖੁਦਾ ਕਿਤੇ ਮੈਨੂੰ ਪਾਈਆ ਕੁ ਸ਼ੱਕਰ ਅਤੇ ਪਾਈਆ ਘਿਓ ਦੇ ਦਿੰਦਾ ਅਤੇ ਮੈਂ ਆਪਣੇ ਬੱਚੇ ਦਾ ਮੂੰਹ ਕਰਾਉਂਦੀ ਮਿੱਠਾ ਅਤੇ ਹੋਰਨਾਂ ਦਾ ਕਰਾਉਂਦੀ। ਪੁੱਤ ਮੈਂ ਤਾਂ ਪਾਈਆ ਮੰਗਿਆ ਸੀ। ਮਾਂ ਰੱਬ ਦਾ ਪਾਈਆ ਇੱਡਾ ਹੀ ਹੁੰਦਾ, ਪਰਮੇਸ਼ਰ ਜਿਹੜਾ ਪਾਈਆ ਨਾ ਇੰਨਾ ਹੀ ਹੁੰਦਾ, ਇਹ ਪਾਈਆ ਭੇਜਿਆ ਉਹਨੇ, ਘਰ ਭਰ ਗਿਆ ਸਤਸੰਗ ਜੀ ਸਾਰਾ। ਅਤੇ ਫਰੀਦ ਸਾਹਿਬ ਜੀ ਕਹਿਣ ਲੱਗੇ ਜਿਹੜਾ ਵੱਡਾ ਪਰਮਾਤਮਾ ਉਹਦੀ ਦਾਤ ਵੀ ਵੱਡੀ, ਜੇ ਵਡਾਵ ਤੇਵੜ ਤੇਰੀ ਦਾਤ, ਉਹਦੀਆਂ ਦਾਤਾਂ ਬੇਅੰਤ। ਅਤੇ ਗੁਰੂ ਜੀ ਮਿਹਰ ਕਰਦੇ, ਕਰਤੇ ਕੀ ਦਾਤ ਸਵਾਈ ਰਾਮ, ਜਿਹੜੀਆਂ ਕਰਤੇ ਦੀਆਂ ਦਾਤਾਂ ਨੇ ਪਿਆਰੇ ਬਹੁਤ ਵੱਡੀਆਂ। ਸਵਾਇਆ ਦਾ ਅਰਥ ਹੁੰਦਾ, ਨਿਹੰਗ ਸਿੰਘਾਂ ਦਾ ਬੋਲਾ ਸਵਾਇਆ ਕੇ ਦਿਓ ਗੱਫਾ, ਸਵਾਇਆ ਦਾ ਮਤਲਬ ਹੁੰਦਾ ਖੁੱਲ੍ਹਾ ਗੱਫਾ। ਸਤਸੰਗੀ ਜਿਹੜੇ ਜਿਨ੍ਹਾਂ ਦੀ ਅੰਦਰ ਇਸ਼ਾਰੇ ਚੱਲਦੇ ਨੇ ਉਹ ਪ੍ਰਸ਼ਾਦ ਲੈਣ ਲੱਗੇ ਉਹ ਕਹਿ ਦਿੰਦੇ ਸਵਾਇਆ ਕਾ, ਉਹ ਪਤਾ ਹੁੰਦਾ ਫਿਰ ਵਰਤੌਣ ਵਾਲੇ ਨੂੰ, ਫਿਰ ਉਹ ਖੁੱਲ੍ਹਾ ਗੱਫਾ ਦਿੰਦਾ। ਅਤੇ ਸਤਸੰਗੀ ਗੁਰੂ ਦੀ ਬਖਸ਼ਿਸ਼ ਜਿੰਨੀ ਮਿਲੇ ਉਹਨਾਂ ਲੈ ਕੇ ਸ਼ਗ ਲੈਣ 'ਚ, ਨਹੀਂ ਜੀ ਜੀ ਇੰਨਾ ਕੁ ਦਿਓ ਬਈ ਥੋੜ੍ਹਾ ਜਿਹਾ ਦਿਓ, ਨਹੀਂ ਪਿਆਰਿਓ ਬਾਹਰ ਜਾ ਕੇ ਰਸਗੁੱਲਾ ਸਬੂਤਾ ਹੀ ਮੂੰਹ 'ਚ ਜਾਂਦਾ। ਇੱਥੇ ਪ੍ਰਸ਼ਾਦ ਸ਼ਗਨ ਲੱਗੇ ਸਾਨੂੰ ਸ਼ੁਗਰ ਉਹ ਪੈਂਦੀ ਹੈ, ਇਹਦੇ ਗੁਰੂ ਕੀ ਦਾਤ ਇਹਦੇ ਨਾਲ ਹਟਦੀ ਹੈ, ਬਿਮਾਰੀਆਂ ਰੋਗ ਹਟਦੇ ਨੇ। ਜਿੰਨਾ ਗੱਫਾ ਮਿਲੇ ਲੈ ਲੈਣਾ ਚਾਹੀਦਾ, ਇਹ ਨਹੀਂ ਜੀ ਇੰਨਾ ਕੁ ਦਿਓ ਜੀ ਸਵਾਇਆ ਕੁ ਦਿਓ ਜੀ, ਵਾਹਿਗੁਰੂ ਕਿਰਪਾ ਕਰੇ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਕਰਤੇ ਕੀ ਦਾਤ ਸਵਾਈ ਰਾਮ, ਕਰਤੇ ਦੀਆਂ ਦਾਤਾਂ ਬੇਅੰਤ ਨੇ, ਦਾਤ ਸਵਾਈ ਨਿਖੋਟ ਨਾ ਜਾਈ, ਦਾਤਾਂ ਬੇਅੰਤ ਨੇ ਕਦੇ ਮੁੱਕਦੀਆਂ ਨਹੀਂ, ਅੰਤਰ ਜਾਮੀ ਪਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਦਾ ਅਸੀਂ ਅੰਦਰ ਦੀ ਜਾਣਨ ਵਾਲੇ ਵਾਹਿਗੁਰੂ ਨੂੰ ਪਾ ਲਿਆ, ਕੋਟ ਵਿਘਨ ਸਗਲੇ ਉੱਠ ਨਾਠੇ, ਕਰੋੜਾਂ ਵਿਘਨ ਸਾਰੇ ਨੱਸ ਗਏ। ਵਿਘਨ ਤਾਂ ਪੈਂਦਾ ਹੀ ਹੈ ਪਿਆਰੇ, ਕੋਈ ਵੀ ਕਾਰਜ ਆਰੰਭ ਕਰੋ 'ਚ ਵਿਘਨ ਪੈਂਦਾ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨਾ ਕੋ ਲਾਗੈ, ਜਾ ਕੇ ਪ੍ਰਭ ਆਗੈ ਅਰਦਾਸ। ਕੋਈ ਵੀ ਕਾਰਜ ਗੁਰੂ ਦੇ ਸਿੱਖ ਨੇ ਕਰਨਾ ਅਰਦਾਸ ਕਰਕੇ ਕਰੋ। ਅਰਦਾਸ ਹੁਣ ਕਿੱਡੀ ਕੁ ਹੁੰਦੀ ਹੈ, ਵੱਡੇ ਤੋਂ ਵੱਡੀ ਅਰਦਾਸ ਵੀ, ਛੋਟੇ ਤੋਂ ਛੋਟੀ ਅਰਦਾਸ ਵੀ ਹੈ। ਬੇਬੇ ਨਾਨਕੀ ਜੀ ਉਹਨਾਂ ਪ੍ਰਸ਼ਾਦਾ ਵੇਲਿਆ, ਤਵਾ ਗਰਮ ਹੋ ਗਿਆ ਅਤੇ ਤਵਾ ਵੇਲ ਕੇ ਪ੍ਰਸ਼ਾਦਾ ਤਵੇ ਉੱਤੇ ਪਾਇਆ ਅਤੇ ਸਾਸੀ ਥੱਲਿਆ ਅਤੇ ਫੁੱਲ ਗਿਆ। ਮੇਰੀਆਂ ਮਾਤਾਵਾਂ ਬੈਠੀਆਂ ਅਤੇ ਆਮ ਤੌਰ 'ਤੇ ਮਾਤਾਵਾਂ ਕਹਿੰਦੀਆਂ ਪ੍ਰਸ਼ਾਦਾ ਫੁੱਲ ਗਿਆ, ਖਾਣ ਵਾਲੇ ਨੂੰ ਭੁੱਖ ਲੱਗੀ ਹੋਏਗੀ। ਬੇਬੇ ਨਾਨਕੀ ਜੀ ਇੰਨਾ ਵਜਨ ਕੀਤਾ ਕਿਤੇ ਵੀਰ ਜੀ ਹੁੰਦੇ ਅਤੇ ਪ੍ਰਸ਼ਾਦਾ ਛਕ ਲੈਂਦੇ, ਸੱਚੇ ਪਾਤਸ਼ਾਹ ਹਾਜ਼ਰ ਹੋ ਗਏ। ਬੇਬੇ ਭੁੱਖ ਲੱਗੀ ਹੈ, ਪ੍ਰਸ਼ਾਦਾ ਦਿਓ। ਸੱਚੇ ਪਾਤਸ਼ਾਹ ਤੁਸੀਂ ਇੱਥੇ ਸੀ? ਨਹੀਂ ਬੇਬੇ ਅਸੀਂ ਦੂਰ ਸੀ, ਤੂੰ ਯਾਦ ਕੀਤਾ ਆ ਗਏ। ਮਤਲਬ ਕਿ ਅਰਦਾਸ ਵੇਖੋ ਛੋਟੀ ਜੀ, ਜੇ ਹੁਣ ਬੇਬੇ ਜੀ ਗਲ 'ਚ ਪੱਲਾ ਪਾ ਲੈਂਦੇ, ਅਰਦਾਸ ਕਰ ਲੈਂਦੇ, ਪ੍ਰਸ਼ਾਦਾ ਸੜ ਕੇ ਕੋਲ ਆ ਜਾਣਾ ਸੀ। ਯਾਦ ਕਰਨਾ ਹੀ ਅਰਦਾਸ ਹੈ। ਆਪਾਂ ਆਉਂਦੇ ਗੁਰੂ ਘਰ ਆਉਂਦੇ ਹਾਂ, ਘਰੋਂ ਤੁਰ ਲੱਗਿਆ ਵਾਹਿਗੁਰੂ ਕਹਿ ਕੇ ਤੁਰ ਪਓ, ਸਟੇਅਰਿੰਗ ਗੱਡੀ ਦੀ ਸੀਟ 'ਤੇ ਬੈਠੇ ਹਾਂ, ਬੈਲਟ ਲਾ ਕੇ ਤੁਰਨ ਲੱਗਿਆ ਵਾਹਿਗੁਰੂ ਕਹਿ ਲਓ, ਅਰਦਾਸ ਇਹ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੂੰਹ ਤੋਂ ਕਹਿ ਲਏ ਵੀ ਅਰਦਾਸ ਹੀ ਹੈ, ਲੰਮੀ ਤੋਂ ਲੰਮੀ ਅਰਦਾਸ ਵੀ ਸਤਸੰਗੀ ਹੈ। ਗੁਰੂ ਜੀ ਮਿਹਰ ਕਰਦੇ ਨੇ ਕਿ ਪਰਮਾਤਮਾ ਦੀ ਮਿਹਰ ਹੋਈ,
ਕਿ ਸਾਰੇ ਕਾਰਜ ਸਾਡੇ ਰਾਸ ਹੋ ਗਏ, ਅੰਤਰਜਾਮੀ ਪਾਇਆ, ਅੰਤਰਜਾਮੀ ਪਰਮਾਤਮਾ ਸਾਨੂੰ ਮਿਲ ਗਿਆ, ਕਰੋੜਾਂ ਵਿਘਨ ਜਿਹੜੇ ਸੀ ਇਹ ਉੱਠ ਕੇ ਨੱਠ ਗਏ, ਦੁੱਖ ਨਾ ਨੇੜੇ ਆਇਆ, ਕੋਈ ਵੀ ਦੁੱਖ ਹੁਣ ਨੇੜੇ ਨਹੀਂ ਆ ਰਿਹਾ ਸਾਡੇ, ਸ਼ਾਂਤ ਸਹਿਜ ਆਨੰਦ ਘਨੇਰੇ, ਸ਼ਾਂਤੀ ਸਹਿਜ ਗਿਆਨ ਆਨੰਦ ਘਨੇਰੇ ਬਹੁਤੇ ਮਿਲ ਗਏ। ਬਿਨਸੀ ਭੁੱਖ ਸਬਾਈ, ਸਾਰੀ ਭੁੱਖ ਵੀ ਨਾਸ ਹੋ ਗਈ। ਨਾਨਕ ਗੁਣ ਗਾਵੈ ਸਵਾਮੀ ਕੇ, ਗੁਰੂ ਜੀ ਕਹਿੰਦੇ ਮੈਂ ਦਾਸ ਨਾਨਕ ਮਾਲਕ ਦੇ ਗੁਣ ਗਾਉਂਦਾ ਹਾਂ। ਅਚਰਜ ਜਿਸ ਵਡਿਆਈ, ਅਚਰਜ ਪਾਠ ਸਾਨੂੰ ਸੰਪਰਦਾ ਵਿੱਚ ਮਹਾਂਪੁਰਸ਼ ਪੜ੍ਹਾਉਂਦੇ ਨੇ, ਔਰ ਗਾਂ ਸਾਡੀ ਡਿਊਟੀ ਲਾਈ ਅਤੇ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਅਤੇ ਇਹ ਪਾਠ ਹੈ ਅਚਰਜ, ਔਰ ਸਾਨੂੰ ਟਕਸਾਲ 'ਚ ਪੜ੍ਹਾਇਆ ਜਾਂਦਾ, ਅਤੇ ਇਹ ਬਾਕਾਇਦਗੀ ਨਾਲ ਦੱਸਿਆ ਜਾਂਦਾ ਕਿ 803 ਅੰਗ ਉੱਤੇ, ਗੁਰੂ ਗ੍ਰੰਥ ਸਾਹਿਬ ਦੇ 803 ਅੰਗ ਉੱਤੇ ਪਾਠ ਆਉਂਦਾ ਨਾਨਕ ਅਚਰਜ ਅਚਰਜ ਸਿਓ ਮਿਲਿਆ। ਉਹ ਪਾਠ ਜਿਹੜਾ ਅਚਰਜ ਹੈ, ਬਾਕੀ ਅਚਰਜ ਹੈ ਅਚਰਜ, ਦੁਬਾਰਾ ਖਿਆਲ ਕਰਨਾ, ਇਹ ਜਿਹੜਾ ਪਾਠ ਹੈ ਅਚਰਜ 803 ਅੰਗ ਅਤੇ ਅਚਰਜ। ਸੋ ਗੁਰੂ ਜੀ ਮਿਹਰ ਕਰਦੇ ਨੇ ਕਿ ਨਾਨਕ ਗੁਣ ਗਾਵੈ ਸਵਾਮੀ ਕੇ, ਅਚਰਜ ਜਿਸ ਵਡਿਆਈ, ਜਿਹਦੀ ਵਡਿਆਈ ਹੈਰਾਨ ਕਰਨ ਵਾਲੀ ਭਾਈ, ਜਿਸ ਕਾ ਕਾਰਜ ਤੇ ਨਹੀਂ ਕੀਆ, ਜਿਸ ਵਾਹਿਗੁਰੂ ਦਾ ਕਾਰਜ ਹੈ ਉਹਨੇ ਕਰਤਾ। ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋ ਗਈ, ਹਰਿਮੰਦਰ ਸਾਹਿਬ ਦੀ ਰਚਨਾ ਹੋ ਰਹੀ ਹੈ, ਸਰੋਵਰ ਬਣ ਗਏ, ਹੋਰ ਬੇਅੰਤ ਕਾਰਜ ਪਰਉਪਕਾਰ ਦੇ ਇਹ ਸਾਰੇ ਵਾਹਿਗੁਰੂ ਨੇ ਕਰ ਦਿੱਤੇ। ਮਾਣ ਸਿਕਿਆ ਬੇਚਾਰਾ ਰਾਮ, ਇਹ ਬੰਦਾ ਵਿਚਾਰਾ ਕੀ ਚੀਜ਼ ਹੈ, ਕਾਰਜ ਕਰਨ ਵਾਲਾ ਵਾਹਿਗੁਰੂ ਪਿਆਰਿਓ। ਭਗਤ ਸੋਹੈ ਹਰ ਕੇ ਗੁਣ ਗਾਵਹਿ, ਵਾਹਿਗੁਰੂ ਦੇ ਪਿਆਰੇ ਭਗਤ ਹਰੀ ਦੇ ਗੁਣ ਗਾ ਕੇ, ਵਾਹਿਗੁਰੂ ਦੇ ਗੁਣ ਗਾ ਕੇ ਸ਼ੋਭਾ ਪਾਉਂਦੇ ਨੇ। ਸਦਾ ਕਰੇ ਜੈਕਾਰਾ ਰਾਮ, ਰੱਬ ਦੇ ਪਿਆਰੇ ਭਗਤ ਪਰਮਾਤਮਾ ਦੀ ਸਦਾ ਜੈ ਜੈਕਾਰ ਕਰਦੇ, ਅਤੇ ਵਾਹਿਗੁਰੂ ਉਹਨਾਂ ਭਗਤਾਂ ਦੀ ਜੈ ਜੈਕਾਰ ਕਰਵਾਉਂਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹੈ, ਉਹਨਾਂ ਦੀ ਜੈ ਜੈਕਾਰ ਫਿਰ ਸੰਸਾਰ ਵਿੱਚ ਹੁੰਦੀ ਹੈ। ਗੁਣ ਗਾਏ ਗੋਬਿੰਦ ਅਨੰਦ ਉਪਜੇ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਵਾਹਿਗੁਰੂ ਦੇ ਗੁਣ ਗਾ ਕੇ ਅਤੇ ਮਨ 'ਚ ਆਨੰਦ ਪੈਦਾ ਹੁੰਦਾ ਭਾਈ। ਗੁਣ ਗਾਵਤ ਮਨ ਹਰਿਆ ਹੋਵੇ, ਗੁਣ ਗਾਉਣ ਦੇ ਨਾਲ ਮਨ ਹਰਿਆ ਭਰਿਆ ਹੋ ਜਾਂਦਾ। ਸਾਧ ਸੰਗਤ ਸੰਗ ਬਣੀ, ਕਹਿੰਦੇ ਸਾਡੀ ਜਿਹੜੀ ਪ੍ਰੀਤ ਹੈ ਸਾਧ ਸੰਗਤ ਦੇ ਨਾਲ ਬਣ ਗਈ, ਪ੍ਰੇਮ ਬਣ ਗਿਆ। ਜਿਨ ਉਦਮ ਕੀਆ ਤਾਲ ਕੇਰਾ, ਜਿਨ ਦਾ ਅਰਥ ਜਿਸ ਨੇ ਉਦਮ ਕੀਆ ਭਾਵ ਉਦਮ ਕੀਤਾ, ਤਾਲ ਕੇਰਾ ਇਹ ਤਾਲ ਸਰੋਵਰ ਲਾਉਣ ਦਾ, ਕੌਣ? ਗੁਰੂ ਅਮਰਦਾਸ ਜੀ। ਖਿਆਲ ਕਰਿਓ, ਗੁਰੂ ਅਮਰਦਾਸ ਜੀ ਦੇ ਸੇਵਕ ਨੇ ਗੁਰੂ ਰਾਮਦਾਸ ਜੀ, ਅਜੇ ਗੁਰੂ ਨਹੀਂ ਸੀ ਬਣੇ, ਜੇਠਾ ਨਾਮ ਵੀ ਲਿਖਿਆ ਜੇਠਾ, ਅਤੇ ਗੁਰੂ ਅਮਰਦਾਸ ਸਾਹਿਬ ਨੇ ਵਿਚਾਰਿਆ ਸੀ ਸੱਚਖੰਡ ਚਲੇ ਜਾਣਾ ਅਤੇ ਗੁਰਤਾ ਗੱਦੀ ਇਹਨਾਂ ਨੂੰ ਦੇਣੀ ਹੈ, ਅਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲੇ ਸੱਚਖੰਡ, ਅਤੇ ਲਹਿਣਾ ਜੀ ਨੂੰ ਹੁਕਮ ਕਰ ਗਏ ਕਰਤਾਰਪੁਰ ਸਾਹਿਬ ਚਲੇ ਤੋਂ ਚਲੇ ਜਾਓ ਖਡੂਰ ਸਾਹਿਬ, ਜਦੋਂ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ, ਅਤੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਆਪਣੇ ਸੇਵਕ ਗੁਰੂ ਅਮਰਦਾਸ ਜੀ ਤੋਂ ਗੋਇੰਦਵਾਲ ਸਾਹਿਬ ਨਗਰ ਬਣਵਾ ਲਿਆ, ਅਤੇ ਫਰਮਾਇਆ ਕਿ ਗੁਰਤਾ ਗੱਦੀ ਬਖਸ਼ ਕੇ, ਅਤੇ ਕਹਿਣ ਲੱਗੇ ਕਿ ਤੁਸੀਂ ਇੱਥੋਂ ਖਡੂਰ ਤੋਂ ਚਲੇ ਜਾਓ ਗੋਇੰਦਵਾਲ ਸਾਹਿਬ, ਸਾਡੇ ਬੱਚੇ ਤੁਹਾਡੇ ਨਾਲ ਈਰਖਾ ਕਰਨਗੇ। ਹੁਣ ਗੁਰੂ ਅਮਰਦਾਸ ਸਾਹਿਬ ਜੀ ਨੇ ਸੋਚਿਆ ਕਿ ਸੇਵਕ ਨੂੰ ਗੁਰਤਾ ਗੱਦੀ ਦੇਣੀ ਹੈ, ਕੋਈ ਨਗਰ ਨਵਾਂ ਵਸਾ ਲਈਏ। ਆਪ ਗੁਰੂ ਅਮਰਦਾਸ ਸਾਹਿਬ ਜੀ ਗਏ, ਜੰਗਲ ਸੀ ਜੰਗਲ, ਇਹ ਜਿੱਥੇ ਹੁਣ ਅੰਮ੍ਰਿਤਸਰ ਹੈ, ਜਿਸ ਸਰੋਵਰ ਬਣੇ ਆ, ਇਹ ਜੰਗਲ ਸੀ। ਇੱਥੇ ਆਏ ਅਤੇ ਗੁਰੂ ਅਮਰਦਾਸ ਜੀ ਨੇ ਫਿਰ ਦੱਸਿਆ ਕਿ ਇੱਥੇ ਸਰੋਵਰ ਬਣਾਉਣਾ ਹੈ, ਇੱਥੇ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਨੀ ਹੈ, ਇਹ ਸਾਰਾ ਨਕਸ਼ਾ ਗੁਰੂ ਅਮਰਦਾਸ ਜੀ ਨੇ ਬਣਾਇਆ। ਇੱਥੇ ਬਾਜ਼ਾਰ ਬਣਾਉਣੇ ਨੇ, ਇੱਥੇ ਸਰੋਵਰ ਸੰਤੋਖਸਰ, ਇੱਥੇ ਸਰੋਵਰ ਅੰਮ੍ਰਿਤਸਰ, ਇਹ ਸਾਰਾ ਨਕਸ਼ਾ ਗੁਰੂ ਅਮਰਦਾਸ ਜੀ ਮਹਾਰਾਜ ਦੱਸ ਕੇ ਆਪਣੇ ਸੇਵਕ ਗੁਰੂ ਰਾਮਦਾਸ ਜੀ ਨੂੰ ਆਗਿਆ ਕਰ ਗਏ। ਸੋ ਗੁਰੂ ਰਾਮਦਾਸ ਜੀ ਨੇ ਇਹ ਨਗਰੀ ਵਸਾਈ ਪਿਆਰੇ, ਨੀਂਹ ਰੱਖੀ ਗੁਰੂ ਅਮਰਦਾਸ ਜੀ ਨੇ। ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ ਉਦਮ ਕੀਆ ਤਾਲ ਕੇਰਾ, ਜਿਸ ਗੁਰੂ ਅਮਰਦਾਸ ਜੀ ਨੇ ਇਹ ਤਾਲ ਲਵਾਉਣ ਦਾ ਉਦਮ ਕੀਤਾ, ਤਿਸ ਕੀ ਉਪਮਾ ਕਿਆ ਗਣੀ, ਉਸ ਗੁਰੂ ਜੀ ਦੀ ਉਪਮਾ ਕੀ ਗਿਣੀ ਜਾਵੇ, ਬੇਅੰਤ ਉਪਮਾ। 68 ਤੀਰਥ ਪੁੰਨ ਕਿਰਿਆ, 68 ਤੀਰਥ
ਤੇ ਸਾਰੇ ਪੁੰਨਾਂ ਦੀ ਜਿਹੜੀ ਕਿਰਿਆ ਹੈ ਮਹਾ ਨਿਰਮਲ ਚਾਰਾ, ਜਿਹੜਾ ਮਹਾ ਨਿਰਮਲ ਚਾਰਾ ਕੀਤਾ ਹੈ ਨਾ, ਉਦਮ ਕੀਤਾ ਹੈ, ਇਹ ਸਾਰੇ ਤੀਰਥਾਂ ਦਾ ਪੁੰਨ ਮਿਲੇਗਾ। ਇੱਥੇ ਅੰਮ੍ਰਿਤਸਰ ਜਾਓ ਅਤੇ ਉੱਥੇ ਪਿਆਰੇ ਫੋਟੋਆਂ ਫਾਟੋਆਂ ਲਾ ਕੇ ਨਹੀਂ ਆ ਜਾਈਦਾ। ਅੱਜ ਕੱਲ੍ਹ ਤਾਂ ਐਸਾ ਮਾਹੌਲ ਵਿਗੜ ਗਿਆ ਸਤਸੰਗੀਓ, ਉੱਥੇ ਸ਼ਾਂਤੀ ਅਤੇ ਇਕਾਂਤ ਰਹਿ ਨਹੀਂ ਗਈ। ਪਹਿਲਾਂ ਸਰੋਵਰ ਦੇ ਕੰਢੇ ਬਹਿਣਾ, ਆਨੰਦ ਲੈਣਾ, ਬਾਣੀ ਸੁਣਨੀ ਅਤੇ ਆਨੰਦ ਆਉਣਾ, ਹੁਣ ਤਾਂ ਇੰਨਾ ਸ਼ੋਰ ਸ਼ਰਾਬਾ, ਇੰਨੀ ਸੰਗਤ ਦੀ ਭੀੜ, ਰਾਮ ਰੌਲਾ ਪਾਈ ਜਾਂਦੀ ਸੰਗਤ ਉੱਥੇ ਸਤਸੰਗੀਓ। ਰੱਬ ਦੇ ਪਿਆਰੇ ਦੱਸਦੇ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਗੱਲ ਨਹੀਂ ਕਰਨੀ ਚਾਹੀਦੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੁਛ ਨਹੀਂ ਉੱਥੇ ਕਰਨਾ ਚਾਹੀਦਾ। ਕੀਰਤਨ ਸੁਣੋ, ਵਾਹਿਗੁਰੂ ਵਾਹਿਗੁਰੂ ਕਹੋ, ਕਿਉਂਕਿ ਇੱਕ ਇੱਕ ਪੱਥਰ ਦੇ ਥੱਲੇ, ਇੱਕ ਇੱਕ ਸਿਰ ਦੇ ਥੱਲੇ ਕਈ ਕਈ ਸੀਸ ਲੱਗੇ ਨੇ ਜਦੋਂ ਦਾ ਹਰਿਮੰਦਰ ਸਾਹਿਬ ਬਣਿਆ। ਇਹਦੀ ਮਰਿਆਦਾ ਕਾਇਮ ਕਰਨ ਲਈ, ਇਹਦੇ ਸਤਿਕਾਰ ਲਈ ਇੰਨੇ ਸਿੰਘ ਸ਼ਹੀਦ ਹੋਏ ਨੇ ਪਰਿਕਰਮਾ 'ਚ, ਉੱਤੋਂ ਦੀ ਲੰਘਦੇ ਹਾਂ ਅਤੇ ਪਿਆਰੇ ਸ਼ਹੀਦ ਦੇ ਉੱਤੋਂ ਦੀ ਲੰਘਦੇ ਹਾਂ, ਜੇ ਦੁਨਿਆਵੀ ਗੱਲਾਂ ਕਰਾਂਗੇ ਪਾਪ ਲੱਗਦਾ। ਇਸ ਵਾਸਤੇ ਜਦੋਂ ਹਰਿਮੰਦਰ ਸਾਹਿਬ ਜਾਣਾ ਅਤੇ ਵਾਹਿਗੁਰੂ ਵਾਹਿਗੁਰੂ ਕਰੋ। ਹੁਣ ਕੀ ਬਣ ਗਿਆ ਸਤਸੰਗੀਓ, ਇੱਕ ਪਿਕਨਿਕ ਅਸਥਾਨ ਬਣਾ ਦਿੱਤਾ ਲੋਕਾਂ ਦੇ ਘੁੰਮਣ ਫਿਰਨ ਲਈ। ਦੁਨੀਆਂ 'ਤੇ ਬਹੁਤ ਆਉਣ ਲੱਗ ਪਈ, ਦੇਸ਼ਾਂ ਵਿਦੇਸ਼ਾਂ ਤੋਂ ਜਾਂਦੇ ਸੰਗਤ। ਉਹ ਜਿੱਥੇ ਵਿਰਾਸਤੀ ਰਸਤਾ ਸ਼ੁਰੂ ਹੁੰਦਾ ਨਾ, ਮਹਾਰਾਜ ਰਣਜੀਤ ਸਿੰਘ ਦਾ ਬੋਤ ਲੱਗਾ, ਉੱਥੋਂ ਕੈਮਰੇ ਸ਼ੁਰੂ ਹੋ ਜਾਂਦੇ, ਫੋਟੋਆਂ ਲਾਉਣੀਆਂ, ਗੱਲਾਂ ਕਰੀ ਜਾਣੀਆਂ, ਹੱਸੀ ਜਾਣਾ, ਫੋਟੋਆਂ ਲਾਈ, ਨਾ ਮੱਥਾ ਟੇਕਣਾ, ਨਾ ਕੋਈ ਸਤਿਕਾਰ, ਨਾ ਕੋਈ ਭੈ ਅਦਬ। ਐਸੀ ਹਾਲਤ ਬਣ ਗਈ, ਸਿਮਰਨ ਨੂੰ ਉੱਥੇ ਪਿਆਰੇ ਮਨ ਟਿਕਦਾ ਹੀ ਨਹੀਂ ਹੁਣ, ਐਸਾ ਉੱਥੇ ਕਾਰਨ ਬਣ ਗਿਆ। ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਆਪਾਂ ਜਾਂਦੇ ਹਰਿਮੰਦਰ ਸਾਹਿਬ, ਡਿੱਠੇ ਸਭੇ ਥਾਵ ਨਹੀਂ ਕੁਝ ਜਿਹੇ ਆ, ਇਹ ਮੂੰਹ ਤੋਂ ਨਿਕਲਣਾ ਚਾਹੀਦਾ। ਮੱਥਾ ਟੇਕੋ ਐਨ ਸ਼ਰਧਾ ਨਾਲ, ਵਾਹਿਗੁਰੂ ਵਾਹਿਗੁਰੂ ਕਰਦੇ ਗਾਂਹ ਤੁਰ ਪਓ। ਦੁੱਖ ਭੰਜਣੀ ਬੇਰੀ, ਦੁੱਖ ਭੰਜਣੀ ਬੇਰੀ ਤੋਂ ਅੱਗੇ ਜਾਈਏ 68 ਤੀਰਥ ਅਸਥਾਨ ਹੈ, ਉੱਥੇ ਵੀ ਸੰਗਤ ਇਸ਼ਨਾਨ ਕਰਦੀ ਹੈ। ਉਹ ਕੀ ਹੈ, ਉੱਥੇ ਜਿੰਨੇ ਵੀ ਤੀਰਥ, ਸਾਰੇ ਤੀਰਥ ਉੱਥੇ ਨਿਵਾਸ ਕਰਦੇ ਨੇ। ਉੱਥੇ ਇਸ਼ਨਾਨ ਕਰੀਏ ਅਤੇ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਦਾ ਪਿਆਰਿਓ। ਇਹ ਦੁੱਖ ਭੰਜਣੀ ਬੇਰੀ ਦੇ ਬਿਲਕੁਲ ਨਾਲ ਥੜਾ ਬਣਿਆ, ਉਹ ਥੜੇ ਨੂੰ ਕਹਿੰਦੇ 68 ਥੜਾ। ਉਹ ਕੋਈ ਕਬੂਤਰਾਂ ਨੂੰ ਪਾਉਣ ਵਾਲੇ, ਦਾਣੇ ਪਾਉਣ ਵਾਲਾ ਨਹੀਂ ਸਤਸੰਗੀਓ। ਉੱਥੇ ਤਾਂ ਗੁਰੂ ਅਰਜਨ ਦੇਵ ਨੇ ਪੋਥੀਆਂ ਸਾਹਿਬ ਲਿਆ ਕੇ ਸੁਸ਼ੋਭਿਤ ਕੀਤੀਆਂ ਸੀ, ਪਾਲਕੀ ਬਣੀ ਛੋਟੀ ਜੀ, ਅਤੇ ਅਗਲੇ ਬੰਨੇ ਬੋਰਡ ਲੱਗਾ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ, ਉੱਥੇ ਚੁੱਭਾ ਮਾਰੀ ਦਾ। ਉੱਥੇ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਦਾ, ਅਤੇ ਗੁਰੂ ਜੀ ਕਹਿੰਦੇ 68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ, ਇਹ ਮਹਾਂ ਪਵਿੱਤਰ ਚਾਰਾ ਉਦਮ ਕੀਤਾ, 68 ਤੀਰਥਾਂ ਦਾ ਪੁੰਨ ਮਿਲਦਾ। ਪਤਿਤ ਪਾਵਨ ਬਿਰਧ ਸੁਆਮੀ, ਜਿਹੜਾ ਮਾਲਕ ਵਹਿਰੂ ਉਹਦਾ ਬਿਰਧ ਧਰਮ, ਪਤਿਤ ਕਹਿੰਦੇ ਪਾਪੀਆਂ ਨੂੰ, ਪਾਵਨ ਕਹਿੰਦੇ ਪਵਿੱਤਰ ਕਰਨ ਵਾਲਾ ਹੈ। ਨਾਨਕ ਸ਼ਬਦ ਆਧਾਰਾ, ਗੁਰੂ ਅਰਜਨ ਦੇਵ ਜੀ ਕਹਿੰਦੇ ਸਾਨੂੰ ਸ਼ਬਦ ਦਾ ਆਸਰਾ ਹੈ। ਗੁਣ ਨਿਧਾਨ ਮੇਰਾ ਪ੍ਰਭ ਕਰਤਾ, ਗੁਣਾਂ ਦਾ ਖਜ਼ਾਨਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ, ਮੇਰਾ ਕਰਤਾ ਵਾਹਿਗੁਰੂ। ਉਸਤਤ ਕੌਣ ਕਰੀ ਜੈ ਰਾਮ, ਕਿਹੜੀ ਉਸਤਤ ਕਰੀਏ ਵਾਹਿਗੁਰੂ ਦੀ, ਬੇਨਤ ਉਸਤਤੋਂ ਦੀ। ਸੰਤਾਂ ਕੀ ਬੇਨੰਤੀ ਸੁਆਮੀ, ਹੇ ਵਾਹਿਗੁਰੂ ਸਾਡੀ ਸੰਤਾਂ ਦੀ ਤੁਹਾਡੇ ਚਰਨ 'ਚ ਬੇਨਤੀ ਹੈ। ਨਾਮ ਮਹਾਰਸ ਦੀ ਜੈ ਰਾਮ, ਹੇ ਵਾਹਿਗੁਰੂ ਨਾਮ ਦਾ ਮਹਾਰਸ ਸਾਨੂੰ ਦੇਣਾ ਕਰੋ, ਨਾਮ ਦੀ ਦਾਤ ਦੇਵੋ। ਨਾਮ ਦੀ ਜੈ ਦਾਨ ਕੀ ਜੈ, ਹੇ ਵਾਹਿਗੁਰੂ ਕਿਰਪਾ ਕਰੋ, ਨਾਮ ਦੀ ਦਾਤ ਦੇਣਾ ਕਰੋ, ਨਾਮ ਦਾ ਦਾਨ ਦੇਣਾ ਕਰੋ। ਬਿਸਰਨਾ ਹੀ ਇੱਕ ਖਿਨੋ, ਇੱਕ ਛਿਨ ਵੀ ਵਾਹਿਗੁਰੂ ਤੂੰ ਸਾਨੂੰ ਭੁੱਲੀ ਨਾ। ਗੁਣ ਗੋਪਾਲ ਉੱਚਰ ਰਸਨਾ, ਰਸਨਾ ਦੁਆਰਾ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰੀਏ। ਸਦਾ ਗਾਈਏ ਆਨੰਦਨੋ, ਦਿਨੇ ਰਾਤ ਪਰਮਾਤਮਾ ਦੇ ਗੁਣ ਗਾਈਏ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਭਾਈ ਜਿਸ ਗੁਰਮੁਖ ਦੀ ਪ੍ਰੀਤ ਲਾਗੀ ਨਾਮ ਦੇ ਨਾਲ, ਜਿਹਦਾ ਪਿਆਰ ਲੱਗ ਗਿਆ ਵਾਹਿਗੁਰੂ ਦੇ ਸਿਮਰਨ ਦੇ ਨਾਲ, ਮਨ ਤਨ ਅੰਮ੍ਰਿਤ ਭੀਜੈ, ਉਸ ਗੁਰਮੁਖ ਦਾ ਮਨ ਵੀ ਔਰ ਤਨ ਸਰੀਰ ਵੀ ਅੰਮ੍ਰਿਤ ਨਾਲ ਭਿੱਜ ਗਿਆ। ਹੁਣ ਸਰੀਰ ਕਿਵੇਂ ਭਿੱਜ ਗਿਆ? ਸਰੀਰ ਕੀ ਹੈ? ਸਾਡੇ ਕੰਨ, ਅੱਖ, ਨੱਕ ਆਦਿਕ। ਕੰਨਾਂ ਨਾਲ ਬਾਣੀ ਸੁਣਦੇ ਹਾਂ, ਅੱਖਾਂ ਨਾਲ ਦਰਸ਼ਨ ਕਰਦੇ ਹਾਂ, ਰਸਨਾਂ ਨਾਲ ਨਾਮ ਜਪਦੇ ਬਾਣੀ ਪੜ੍ਹਦੇ ਹਾਂ, ਸਾਰਾ ਹੀ ਅੰਮ੍ਰਿਤ ਨਾਲ ਭਰ ਗਿਆ ਸਰੀਰ। ਬਿਨਵੰਤ ਨਾਨਕ ਇਸ਼ ਪੁੰਨੀ, ਬਿਨਵੰਤ ਦਾ ਅਰਥ ਹੈ ਬੇਨਤੀ ਕਰਦੇ ਨੇ,
ਨਾਨਕ ਦਾ ਅਰਥ ਹੈ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਇਸ਼ ਪੁੰਨੀ, ਸਾਡੀ ਇੱਛਾ ਪੂਰੀ ਹੋ ਗਈ। ਕੀ ਇੱਛਾ ਸੀ? ਹਰਿਮੰਦਰ ਸਾਹਿਬ ਦੀ ਰਚਨਾ ਹੋ ਜਾਏ, ਅੰਮ੍ਰਿਤਸਰ ਸ਼ਹਿਰ ਵਿਕਾਸ ਹੋ ਜਾਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਏ, ਇੱਛਾ ਸਾਰੀ ਪੂਰੀ ਹੋ ਗਈ। ਭੇਖ ਦਰਸਨ ਜੀ ਜੈ ਸਮਾਪਤੀ 'ਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਕਿ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਸਾਨੂੰ ਆਤਮਕ ਜੀਵਨ ਮਿਲਦਾ। ਭੇਖ ਦਰਸਨ ਜੀ ਜੈ, ਅਸੀਂ ਆਤਮਕ ਜੀਵਨ ਜਿਉਂਦੇ ਹਾਂ ਵਾਹਿਗੁਰੂ ਦੇ ਦਰਸ਼ਨ ਕਰਕੇ। ਇਹ ਪਵਿੱਤਰ ਹੁਕਮਨਾਮਾ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ। ਇਹੀ ਹੁਕਮਨਾਮਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੇ ਦਿਨ ਹਰਿਮੰਦਰ ਸਾਹਿਬ ਕੀਤਾ ਉਦੋਂ ਵੀ ਆਇਆ ਸੀ। ਸੋ ਗੁਰੂ ਕਿਰਪਾ ਕਰਨ, ਨਾਮ ਦਾਨ ਬਖਸ਼ਣ, ਸਰਬਾਸੰਗ ਦੀ ਹਾਜ਼ਰੀ ਦਾ ਪ੍ਰਮਾਣ ਕਰਨ, ਚਰਨਾਂ ਦਾ ਪਿਆਰ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸਰਬੱਤ ਸੰਗਤਾਂ ਨੂੰ ਗੁਰੂ ਮਹਾਰਾਜ ਚਰਨਾਂ ਦੀ ਪ੍ਰੀਤ ਬਖਸ਼ਣ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰੁਣਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਛੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਛੇ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਤੁੱਛੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਾਜ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੁਰਨ ਸਾਹਿਬ ਜੀ ਕੇ ਜਾ ਕੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸ ਸਪਸ਼ਟ ਬਾਣੀ ਪੰਡਤ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ ਰਾਜਦੀਪ ਮਲਹੋਤਰਾ ਰਾਜਦੀਪ ਸਿੰਘ ਮਲਹੋਤਰਾ ਵੱਲੋਂ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਲਈ ਸੁਖ ਸ਼ਾਂਤੀ ਪਰਿਵਾਰ ਅਰਦਾਸ ਬੇਨਤੀ ਹੈ ਪਰਿਵਾਰ ਦੀ ਬੇਨਤੀ ਅਗਰ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨ ਦੀਆਂ ਸਹੀ ਪਿਆਰੇ ਮੇਲ ਜੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ

ਨਾਮ ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਆਰਾਮ ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉੱਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ। 68

ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬਿਨਵੰਤ ਨਾਨਕ ਇਸ਼ ਪੁੰਨੀ ਪੇਖ ਦਰਸ਼ਨ ਜੀ ਜਾ ਜਿਸ ਪ੍ਰੀਤ ਲਾਗੀ ਨਾਮ ਸੇਤੀ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਆਉਣ ਵਾਲੇ ਅਗਲੇ ਹਫ਼ਤੇ ਮੰਗਲਵਾਰ 16 ਜੂਨ ਨੂੰ ਆ ਰਹੇ ਹਨ। ਇਸੇ ਦੌਰਾਨ ਦੀਵਾਨ ਸੱਜਣੇ ਹਨ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਹੁਣ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਜਿਹਨਾਂ ਪਰਿਵਾਰਾਂ ਵੱਲੋਂ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ, ਮਾਧੀ ਅਰਦਾਸ ਹੁਣ ਹੋਣੀ ਹੈ। ਆਪ ਜੀ ਉਹ ਪਰਿਵਾਰ ਅਖੰਡ ਪਾਠ ਸਾਹਿਬ ਵਾਲੇ ਕਮਰੇ 'ਚ ਪਹੁੰਚਣ, ਮਾਧੀ ਅਰਦਾਸ ਸ਼ਾਮਿਲ ਹੋਣ। ਇੱਥੇ ਅੰਮ੍ਰਿਤ ਵਾਲੀ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇਲ ਲਹਿਓ ਦਿਆਲ ਟਹਿ ਪੈ ਦੁਆਰਿਆ ਰੱਖ ਲੇਭੋ ਦੀਨ ਦਿਆਲ ਪਰਮਤ ਬਹੁ ਹਾਰਿਆ ਭਗਤ ਬਚਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਤਿਜ ਬਿਨਾ ਨਾਹੀ ਕੋਏ ਬਿਨੋ ਮੋਹੇ ਸਾਰਿਆ ਕਰ ਗੈ ਲਿਹੋ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਰਨ ਦਿਆਲੰਗ ਆਸਰੰਗ ਉਪਾਲ ਕੀਰਤਨ ਹੈ ਨਿਰਮਲ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਘਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੈ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨ ਦੁਖ ਹਰਣੰਗ ਊਚਰਣੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨੇ ਨਾਨਕ ਤ੍ਰਿਪਤ ਨਾ ਨਾਨਕ ਲਿਪਤ ਨਾ ਮਾਇਆ ਪਾਹੇ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ੍ਹਾਂ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਣੇ ਪੌਜਲ ਬਿਖਮ ਸਗਾਉ ਗੁਰ ਬੁਹਤੈ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਰਕ ਦੁੱਖ ਮਾਇਆ ਕਰ ਲੀਨੇ ਅਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਏਕੋ ਵਰਤੰਤ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰੈ ਨਾਮ ਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰੈ ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸਪਹਿ ਅਰਦਾਸ ਨਾਨਕ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾ ਕਿਹੋ ਆਪ ਕਰੋ ਪ੍ਰਭ ਦਾਨ ਆਪੇ ਆਪ

ਵਿਸਾਖੀ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਪਗਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾਂ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾਂਕੀ ਲੀਜੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਰਹਾਓ ਮੇਰਾ ਹੀਰੇ ਲੋਚ ਲਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਹੋਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਬੇ

ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ

ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾ ਕਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹ ਦਿਸਤਾਇਓ ਮਾਇਆ ਮਗਨ ਸਵਾਦ ਲੁਭ ਮੋਹਿਓ ਤਿੰਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਰਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨਹਿ ਸਤ ਪੁਰਖ ਮਨਾਇਓ ਧਾਵਤ ਕੋ ਧਾਵੈ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ ਨਾਮ ਦਾਨ ਇਸਨਾਨ ਨ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਚਰਚ ਸੰਗਤ ਗੋਸਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਛਰ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨਕ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਬਹੁ ਕਰਤਾ ਜਿਉਂ ਮ੍ਰਿਤਕ ਉਡਾਇਆ ਰਹਾਓ ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨ ਆਇਆ ਕਰ ਅਪਰਨ ਸਵਾਰੀ ਸੇਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੂੰ ਮੁਸਲੈ ਸ਼ਹਿਰਾਇਆ ਖੇਦ ਪਇਓ ਬੇਗਾਰੀ ਨਿਆਈ ਘਰ ਕੈ ਕਾਮ ਨ ਆਇਆ ਪਇਓ ਅਨੁਗ੍ਰਹਿ ਜਾ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਹਿਰਦੈ ਕਿਰਪਾ ਨਿਧ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇਲੇ ਲਾਵੋ ਮਹਾਂਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ

0: ਬਾਲ ਬੁੱਧ ਪੂਰਨ ਸੁਖਦਾਤਾ ਨਾਨਕ ਹਰ ਹਰ ਟੇਕ ਟੋਡੀ ਮਹੱਲਾ ਪੰਜਵਾਂ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨ ਗੁਰਹ ਪ੍ਰਾਬ੍ਰਹਮ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜਿਸ ਕੇ ਸੇ ਫਿਰ ਤਿਨ ਹੀ ਸੰਭਾਲੇ ਬਿਨਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਾਰੀ ਹਰ ਨਾਥ ਨਾਨਕ ਸਰਨ ਪਰੇ ਦੁੱਖ ਭੰਜਨ ਜਾਂ ਕਾ ਬੜ ਪ੍ਰਤਾਪ ਟੂਡੀ ਮਹੱਲਾ ਪੰਜਵਾਂ ਸਵਾਮੀ ਸਰਨ ਪਰੇ ਉਦਰ ਬਾਰੇ ਕੋਟ ਪ੍ਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਵਹ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸਿੰਘ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੂਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟ ਰੇ ਮੂੜੇ ਕਛੂ ਨਾ ਥੋਰੀ ਤੋਰੋ ਤੇਰੋ ਨਹੀਂ ਸੁਜਾਨੀ ਮੋਰੀ ਰਹਾਓ ਆਪਣ ਰਾਮ ਨਾ ਚੀਨੋ ਖਿਨੁਆ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਏ ਬਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਿਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਭਰਿਆ ਗੁਰ ਪ੍ਰਸਾਦ ਨਾਨਕ ਤਰਿਆ ਟੋਡੀ ਮਹੱਲਾ ਪੰਜਵਾਂ ਹਮਾਰੇ ਏਕੈ ਹਰੀ ਹਰੀ ਆਨ ਅਵਰ ਸਿਜਾਣ ਨਾ ਕਰੀ ਰਹਾਓ ਵੱਡੇ ਪਾਗੁਰ ਆਪਣਾ ਪਾਇਓ ਗੁਰਮੁਖ ਹਰ ਨਾਮ ਦ੍ਰਿੜਾਇਓ ਹਰ ਹਰ ਜਾਪ ਤਾਪ ਵਰਤਨੇਮਾ ਹਰ ਹਰ ਤਿਆਇ ਕੁਸਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗ ਲੋੜੈ ਗੱਲੀ ਹਰ ਨਿਹੋ ਨਾ ਹੋਏ ਰਹਾਓ ਹੋਂ ਟੁੰਡਿੰਦੀ ਦਰਸ਼ਨ ਕਾਰਣ ਬੀਤੀ ਬੀਤੀ ਪੇਖਾਂ ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੈ ਇਹ ਬਿਧ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂਡੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਡਿਹਿਰ ਨਿਆਈ ਮੋਹਿ ਫਾਕਿਓ ਰੇ ਰਹਾਓ ਕਣੋ ਕਣੋ ਕਣ ਸੁਧ ਲੋੜੈ ਬਿਨ ਲਹਿਣੇ ਕੈਠੇ ਪਾਇਓ ਰੇ ਮਹਾਰਾਜ ਰੋ ਗਾਥ ਬਾਉ ਸਿਉ ਲੁਬੜਿਓ ਨਿਹਾ ਭਾਗੜੋ ਪਾਹਿਓ ਸੰਜੋ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲਹਿਣੋ ਮਹਾਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੁੱਖ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ ਰੂਪ ਅਨੁਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਵੇਖਿਓ ਲਾਲਨ ਪਾਟ ਬੀਚ ਖੋਏ ਅਨੰਤ ਚਿਥਾ ਹਰ ਕੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਾਪੇ ਹੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧੁਰ ਮੋਰੈ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਕਾਟ ਤੋਸਾ ਸੰਗ ਮੋਰੈ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਵਿਸਰ ਨਹੀਂ ਨਿਮਕ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਬੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ ਅਮਰ ਦ੍ਰਿਸ਼ਟ ਧਾਰੋ ਪ੍ਰਭ ਮਾਨ ਆਠ ਪੈ ਰਸਨਾ ਗੁਣ ਗਾਵੈ जस पूर अघावै समरथ कान, तेरी शरण जीन के दाते सदा सदा नानक कुरबान। टोडी महला पंजमन, प्रभ तेरे पग की धूर, दीन दयाल प्रीतम मन मोहन, कर कृपा मेरी लोचा पूर रहाओ। दह दिस रब रहया जस तुमरा, अंतर जामी सदा हजूर, जो तुमरा जस गावे करते से जन कभु न मरते चूर। तंद बंद बिनसे माया के, साधु संगत मिटे बसूर, सुख संपत भोग सजी के, बिन हर नानक जाने कूर। टोडी महला पंजमा, माई मेरे मन की प्यास, इक खिन रह न सको बिन प्रीतम, दर्शन देखन को तारी मन आस रहाओ। सिमरो नाम निरंजन करते मन तन ते सब किल बिखनास, पूरन पार ब्रह्म पार ब्रह्म सुख दाते, अबनासी बिमर जा को जास। संत प्रसाद मेरे पूर मनोरथ, कर कृपा पेटे गुणतास। शांत सहज सुख मन उपजियो, कूट सो कोट सूर नानक परगास। टोडी महला पंजमा, हर हर पतत पावन, जी प्राण मान सुख दाता, अंतर जामी मन को पावन रहाओ। सुंदर सुगढ़ चतुर सभ्यता, रिद दास निवास भगतन गुण भगत गुण गावन। निर्मल रूप अनूप स्वामी, करम भूम बीजन सोखावन। बिस्मन बिस्म भय बिस्मादा, आन बियो दूसर लावन। रसना सिमर सिमर जस जीमा, नानक दास सदा बल जावन। टोडी महला पंजमा,
1: तलंग महला पहला कर तीजा, एक ओंकार सतगुर प्रसाद। ये तन माया बह भरे लीतरा लभ रंगाए, मेरे कंत न भावे चोलड़ा प्यारे क्यों तन तेजे जाए।

ਸੰਗ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਾਵੇ ਤਲੰਗ ਮਹੱਲਾ ਬਹਿਲਾ ਆਂਡੇ ਮਾਣਾ ਕਾਏ ਕਰੇ ਆਪਣੇ ਘਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੇ ਤਨ ਕਮਲੀਏ ਬਾਰ ਕਿਆ ਟੁੰਡੇ

ਮਿਣ ਕਰਮਾਂ ਕਿਚ ਪਾਈਏ ਨਾਹੀ ਜੇ ਬਹੁ ਤੇਰਾ ਤਹਾਵੈ ਲੱਭ ਲੋਭ ਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ ਇਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣੇ ਆਣੀ ਜਾਇ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਐ ਜੋ ਕੁਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿਤ ਲਾਈਐ

ਤਾਂ ਸੋ ਪਾਈਏ ਔਰ ਕਛੀ ਚਿਤਰ ਆਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋ ਲਪਾਈ ਆਪਣੇ ਕੰਤ ਪਿਆਰੀ ਸਾਸੋ ਅਗਨ ਨਾਨਕ ਸਾਹ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਭਾਏ ਸਮਾਣੀ ਸੁੰਦਰ ਸਾਹਿ ਸਰੂਪ ਛੱਕਣ ਕਹੀਏ ਸਾਹ ਸਿਆਣੀ ਤਲੰਗ ਮਹਲਾ ਬਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜ ਕਰੀ ਗਿਆਨ ਵੇਲਾ ਲੋ ਪਾਪ ਕੀ ਜੰਦ ਲੈ ਕਾਬਲ ਤਾਇਆ ਜੋਰੀ ਮੰਗੇ ਦਾਨ ਵੇਲਾ ਲੋ ਸ਼ਰਮ ਦਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ ਕਾਜਿਆ ਬਾਹਮਣਾ ਕੀ ਗਲ ਚੱਕੀ ਅਗਦ ਪੜੇ ਸ਼ੈਤਾਨ ਵੇਲਾ ਲੋ ਮੁਸਲਮਾਨੀਆਂ ਪੜੇ ਕਦੇ ਬਾ ਕਸ਼ਟ ਮੈਂ ਕਰੇ ਖੁਦਾਏ ਵੇਲਾ ਲੋ ਜਾਸ ਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇਲਾ ਲੋ ਖੂਨ ਕੇ ਸੋਲੇ ਗਾਵੇ ਨਾਨਕ ਰਤਕਾ ਕੁੰਗੂ ਪਾਏ ਵੇਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸ ਪੁਰੀ ਵਿਸਾਖ ਮਸੋਲਾ ਜਿਨਿਓ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸਚ ਸਾਹਿਬ ਸਚਿਤ ਭਵ ਸਚੜਾ ਨਿਉ ਕਰੇਗ ਮਸੋਲਾ ਕਾਇਆ ਕਪੜ ਟੁਕ ਟੁਕੋ ਸੀ ਹਿੰਦੂ ਸਮਾਨ ਸਮਾਲ ਸੀ ਬੋਲਾ ਆਵਣ ਟਤਰੇ ਜਾਣ ਸਤਨ ਮੈਂ ਹੋਰ ਵੀ ਉੜ ਸੀ ਮਰਦ ਕਾ ਚੇਲਾ ਸਚ ਕੀ ਬਾਣੀ ਨਾਨਕ ਆਖੇ ਸਤ ਸੁਣਾਏ ਕੀ ਸਚ ਕੀ ਵੇਲਾ ਤਲੰਗ ਮਹੱਲਾ ਚੌਥਾ ਕਰ ਦੂਜਾ ਕੀ ਓਂਕਾਰ ਸਤਿਗੁਰ ਪ੍ਰਸਾਦਿ

ਕਰਨੀ ਇਸ ਨਾ ਹੀ ਕੋਈ ਸਰੀਰ ਕਿਸ ਲੈ ਕੇ ਆਊਗਾ ਨੀ ਰਾਓ ਫੋਨ ਪਾਣੀ ਧਰਤੀ ਆਕਾਸ ਕਰ ਮੰਦਰ ਹਰ ਬਣੀ ਵਿੱਚ ਵਰਤੇ ਨਾਨਕ ਆਪ ਝੂਠਾ ਕੋ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨਿਤ ਕਰਮ ਵਫਾਏ ਵਫਾਏ ਦੁਰਮੱਤੀ ਆ ਅਵ ਜਾਣੇ ਵਲਵਾਂਚ ਕਰ ਝੂਠ ਤਬ ਜਾਣੇ ਜਗ ਜਿੱਤੀ ਆ।

ਚੇਤਨਿਆ ਵਿੱਚ ਤਿਆਏ ਕੰਟ ਕਾਲ ਗ੍ਰਸੈ ਇਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੇ ਵਸੈ ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖਾਕ ਨੂੰ ਕਰਦਮ ਆਲਮ ਦੁਨੀਆਂ

ਪਾਈ ਰਾਸਾ ਪਿਆਰੇ ਕਰ ਰਾਸਾ ਜਿਤ ਸਦਾ ਸੁਖ ਹੋਈ ਰਹਾ ਜਿਨ ਰੰਗ ਕੰਤ ਨਾ ਰਾਵਿਆ ਸੱਪ ਚੋਰੇ ਤਾਣੀ ਹੱਥ ਪਛੋਰੇ ਸਿਰ ਤੁਣੇ ਜਬ ਰਹਿਣ ਵਿਹਾਣੀ

ਹੁਣ ਕਾਮਣ ਕਾਮਣ ਕਰ ਗਿਆ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਮੈਂ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰਹਿ ਸੋਈ ਜੇ ਬਹੁ ਤੇਰਾ ਲੋਚੇ ਵਾਤੀ ਮੇਲ ਨਾ ਹੋਈ ਤਾਤ ਮਿਲੇ ਹੁਣ ਤਾਤ ਕਹੋ ਲਿਵ ਲਿਵੇ ਕਹੋ ਲਤਾਵੈ ਗੁਰਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੈ ਪਾਣਾ ਵਾੜੀ ਹੋਏ ਕਰ ਖਰਸਾਰ ਨਾ ਜਾਣੇ ਦਸੀਆ ਹੋਵੇ ਮੁਸਕਤਾ ਤਾ ਫੂਲ ਪਛਾਣੇ ਅਭਿਓ ਵਿਵੇ ਨਾਨਕਾ ਭਰਮ ਭਰਮ ਸਮਾਵੈ ਸਹਿਜ ਸਹਿਜ ਮਿਲ ਰਹੇ ਅਮਰਾ ਪਦ ਪਾਵੈ ਤਲੰਗ ਮਹੱਲਾ ਚੌਥਾ ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਮਲਿਹਾਰੀ

ਮੰਨਿਆ ਤੈਨ ਕੁਮ ਕੁਮ ਜਾਈ, ਜਿਹਨਾਂ ਸਤਿਗੁਰ ਪਿਆਰਾ ਦੇਖਿਆ ਤੈਨ ਕਹੁ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤੈਨ ਸਦ ਵਲਿਹਾਰੀ, ਹਰਾ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ, ਗੁਰ ਸੇਵਾ ਤੇ ਪਾਈਏ ਗੁਰਮੁਖ ਨੇ ਤਾਰਾ, ਜੋ ਹਰ ਨਾਮ ਤੇ ਦੇਸ ਤੇ ਜਨ ਪਰਵਾਨਾ, ਤਿਨ ਗਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ, ਸਾਰ ਤੇਰੀ ਉਸਤ ਹੈ ਜੋ ਹਰ ਪ੍ਰਭ ਭਾਵੈ, ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ, ਜਿਨਾ ਹਰ ਸੇਤੀ ਪਿੜਕੀ ਤਨ ਜੀ ਪ੍ਰਭ ਨਾਲੇ, ਉਹ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਕੁਮ ਜਾਇਆ, ਉਹ ਆਪ ਛੁੱਟੇ ਪਰਿਵਾਰ ਸਿਉਂ ਸਭ ਜਗ ਛਡਾਇਆ, ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਥਨੋ, ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਬੜ ਪੁੰਨ, ਜੋ ਗੁਰਮੁਖ ਗੁਰ ਸੇਵ ਦੇ ਸੇ ਪੁੰਨ ਪੁਰਾਣੀ, ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ, ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਇਆ, ਹਰ ਦਰਗਾਹ ਪਹਿਨਾਇਆ ਹਰ ਆਪ ਗਲ ਲਾਇਆ, ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੇ, ਹਮ ਤਿਨਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੇ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਾਂ ਪਕੜ ਚਲਾਈਆਂ, ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰਧਾਰੇ, ਤਿਨ ਜਮ ਨੇੜਨੇ ਆਵੇ ਗੁਰਮੁਖ ਗੁਰ ਪਿਆਰੇ, ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮੁਖ ਜਾਣੇ, ਨਾਨਕ ਜਨ ਸਤਿਗੁਰ ਭੇਟਿਆ ਰੰਗਰਲੀਆਂ ਮਾਣੇ, ਸਤਿਗੁਰ ਦਾਤਾ ਆਖੇ ਤੁਸ ਕਰੇ ਵਸਾਓ, ਹੋ ਗੁਰ ਗਟੋ ਸਤਵਾਰਿਆ ਜਿੰਦ ਤੜਾ ਰਾਮ, ਸੋ ਧਨ ਗੁਰੂ ਸਾਹਿਬ ਹੈ ਹਰ ਦੇ ਸੁਨੇਹਾ, ਹੋ ਵੇਖ ਵੇ ਗੁਰ ਵਿਖਸਿਆ ਗੁਰ ਸਤਿਗੁਰ ਦੇਹਾ, ਗੁਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜੁਣ ਸਿੱਖ ਸੁਣ ਸਿੱਖਾ ਮਨ ਸੁਣ ਤਿੰਨ ਸੁਣ ਸਿੱਖਾ ਗੁਰ ਮੰਨਿਆ ਤਿੰਨ ਭੁੱਖ ਸਭ ਜਾਈ, ਹਰ ਕਾ ਮਾਰ ਗਿਆ ਕੇ ਕੋ ਕਿਤਵੇ ਜਾਈਏ, ਹਰ ਹਰ ਤੇਰਾ ਨਾਮ ਹੈ ਹਰ ਖਚ ਲੈ ਜਾਈਏ, ਜਿਨ ਗੁਰਮੁਖਾਰ ਅਰਾਧਿਆ ਸੋ ਸਾ ਵਰਦਾਨ, ਹੋ ਸਤਿਗੁਰ ਕੋ ਸਤਵਾਰਿਆ ਗੁਰ ਵਚਨ ਸਮਾਨ, ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮਿਰਮੀਰਾ, ਤੁਧ ਪਾਵੇ

ਸਤਿਗੁਰ ਕੀ ਸੇਵੇ ਲੱਗਿਆ ਭਉਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲੇ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ ਪੁੱਤ ਕਲਾ ਤਕਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ ਬਿਨ ਨਾਵੇ ਸਭ ਦੁੱਖ ਹੈ ਦੁੱਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮ ਸੇਵੇ ਹੁਕਮ ਅਰਾਧੇ ਹੁਕਮੇ ਸਮੇ ਸਮਾਏ ਹੁਕਮ ਵਰਤ ਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੂਝੈ ਸਤਿਗੁਰ ਸੇਵੇ ਲੈ ਵਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨ ਬੁਝੇ ਬਪੜੀ ਨਿਤ ਹੋਮੇ ਕਰਮ ਕਮਾਏ ਵਰਤ ਨੇਮ ਸੁ ਸੰਜਮ ਪੂਜਾ ਪਖੰਡ ਭਰਮ ਨਾ ਜਾਏ ਅੰਤਰੋ ਕਸਦ ਮਾਇਆ ਮੋਹ ਬੇਦੇ ਜੋ ਹਸਤੀ ਛਾਰ ਉਡਾਏ ਜਿਨ ਉਪਾਏ ਤੇ ਸਿਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅੰਦਰ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੇ ਤਿਸ ਨਾ ਭੁੱਖ ਸਭ ਜਾਏ ਹੋ ਸਦਾ ਸਦਾ ਬਲਹਾਰੀ ਗੁਰ ਆਪਣੇ ਪ੍ਰੋ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰਚਰਣੀ ਲੱਗੇ ਆਏ ਜਿਨ ਪਿਰਿਆ ਸੋ ਨੇਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹੋਂ ਫਿਰਾਂ ਪੀ ਹਿਰਦੇ ਰੱਖਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚ ਧਿਆਇਆ ਸਤਿਗੁਰ ਸਹੁ ਚਿਤ ਲਾਏ ਤਿਨ ਕੀ ਦੁੱਖ ਭੁੱਖ ਹੋਮੇ ਵੱਡਾ ਰੁਗ ਗਿਆ ਨਿਰਦੋਖ ਭਏ ਲਿਵ ਲਾਏ ਗੁਣ ਗਾਵੇ ਗੁਣ ਉੱਚੇ ਰਹਿ ਗੁਣ ਮੈਂ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚ ਮਰਹਿ ਅੰਤ ਹੋਏ ਸਭ ਛਾਰ ਕਰਮ ਧਰਮ ਸੁ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਪਹਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾਦੇ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੇ ਬੂਝੇ ਤਿਨਾ ਰਾਸ ਹੋਏ ਸਤਿਗੁਰ ਤੇ ਸੋ ਜੀ ਪਾਏ ਸਭ ਕੁਛ ਤਿਸ ਤੇ ਹੋਇਆ ਜੋ ਤਿਸੇ ਧੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੈ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤਿਹਾਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੇ ਕਮਲ ਪਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿਨ ਕੋ ਮੇਲਿਓ ਨ ਜਿਨ ਧੁਰਮਸਤਕ ਭਾਗ ਲਿਖਾਏ ਅੰਦਰ ਤਿਸ ਨਾ ਅੱਗ ਹੈ ਮਨਮੁਖ ਭੁੱਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਹਿਆ ਲਪਟਾਏ ਅੰਨ ਦਿਨ ਚਿੰਤਾ ਚਿੰਤਵੈ ਚਿੰਤਾ ਵੱਧਾ ਜਾਏ ਜੰਮਣ ਮਰਨ ਨਾ ਚੁਕਈ ਹਉਮੈ ਕਰਮ ਕਮਾਏ ਗੁਰ ਸਰਣਾਈ ਉਬਰੈ ਨਾਨਕ ਲਏ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮੇਲਾਏ
ਇਹੋ ਭਉਜਲ ਜਗਤ ਸੰਸਾਰ ਹੈ। ਗੁਰ ਬੋਇਥ ਨਾਮ ਤਰਾਏ, ਗੁਰਸਿੱਖੀ ਪਾਉਣਾ ਮੰਨਿਆ। ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ। ਹਮ ਪਾਪੀ ਭੀ ਗਤ ਪਾਹੇ, ਤੁਰ ਮਸਤਕ ਹਰ ਪ੍ਰਭ ਲਿਖਿਆ। ਗੁਰੂ ਨਾਨਕ।

ਪਰਮ ਭੁੱਲੇ ਹੋਮੇ ਸਾਕਤ ਦਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨ ਕਾਹੂ ਡੋਲੇ, ਜਨ

ਪਾਹੀ ਸੇਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈਸੈ ਨਾਲੇ ਗੁਰ ਕੈ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆਂ ਨਾਨਕ ਸਫਲ ਮਾਰੂ ਇਹੋ ਰਾਗ।

ਅੱਠੇ ਪਹਿਰ ਲਵਾਨਾ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੀਖ ਭੁੱਲਣੇ ਬੁੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਪਾਬੋ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੀ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਹਿ ਸੱਚਿਆ ਰਾਹ ਹੋਈ ਹੈ ਕਹਿ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥਿਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਹਿ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹ ਕਹਿ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਓ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤੀ ਸੇਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਹਿ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝੀ ਜੇ ਤਸ ਗੁਣ ਕੋਏ ਕਰੇ ਸੁਣੇ ਸਿੱਦ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਦੀਪ ਲੋਪ ਤਾਲ ਸੁਣੇ ਪੋਇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੁਗ ਜੁਗ ਤਨ ਭੇਦ ਸੁਣੇ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਸਨ ਤੋਂ ਗਿਆਨ ਸੁਣੇ ਅੜਸੜ ਕਾ ਇਸਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਵਿਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੇ ਭਤ ਸਿਉ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਾਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਾਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰ ਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ
ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦੇ ਆਕਾ ਭੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਹਿਤੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਓ ਤਹਿਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਸੰਖ ਪੂਜਾ ਸੰਖ ਤਪ ਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹ ਲਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ ਜਿਨੇ ਲਿਖੇ ਤੈ ਸਰਨਾਹ ਜੈ ਫਰਮਾਏ ਤੈ ਤੈ ਪਾਹੇ ਜੇਤਾ ਕੀਤਾ ਤੇਤਾ ਨਾਉ ਵਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਓ ਕੌਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕੌਣ ਸਿਰੁਤੀ ਮਾਹੋ ਕੌਣ ਜੇਤੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੇ ਪਾਤਾਲ ਨਾ ਪਾਤਾਲ ਲੱਖ ਅਗਾਸ ਆਗਾਸ ਓੜ ਕੇ ਓੜ ਕਪਾਲ ਥਕੇ ਵੇਦ ਕਹਿਨੇ ਅਕਵਾਤ ਸਹਿਸ ਅਠਾਰਹ ਕਹਿਨ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਧ ਨਾ ਜਾਣੀਐ ਸਮੁੰਧ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਧੁਲ ਨਾ ਹੋਵਨੀ ਜੇ ਤਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ

ਧਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ।

ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੀ ਕੀਤਿਆ ਦੁੱਖ ਭੂਖ ਸਦ ਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇਤੀਆ ਮੋਇ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀ

ਮਰਨ ਨਹਿ ਜੋਰ, ਜੋ ਨ ਰਾਜ ਮਾਲ ਮਨ ਸੋਰ, ਜੋ ਨ ਸੁਰਤੀ ਗਿਆਨ ਵਿਚਾਰ, ਜੋ ਨ ਜੁਗਤੀ ਛੁਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ।

ਸੋਹਣਾ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਐਂਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦਾ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰੈਂਦਾ ਕੇਤਿਆ ਸਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜ ਤੇ ਘੜੀਏ ਬਹੁਤ ਅਨੂਪ ਤਾਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰੇ ਸੁਨਿਆਰ ਅਹਿਰਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੁਪਾਵੇ। ਸਦਾ ਸਿਫ ਸਲਾਹ ਤੇਰੀ, ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਠੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਸੰਤੋ, ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਦ ਜਿਨਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਵਾਜੋ, ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਮਨ ਵਾਰੀਆ। ਇਸ ਨਾਮ ਹੋਰ ਥਾਂ ਨਾਹੀ ਸ਼ਬਦ ਲਗ ਸਵਾਰੀਆ। ਕਹਿ ਨਾਨਕ ਲਿਵੇ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ, ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕੱਥ ਕੀ ਕਰੈ ਕਹਾਣੀ। ਕਰੈ ਕਹਾਣੀ ਕੱਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਹੈ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ, ਕਥਿਓ ਅਕੱਥ ਕਹਾਣੀ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ, ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ, ਜਿਨ ਇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ। ਕੁਰਬਾਨ ਕੀਤਾ ਤਿਸੇ ਵਿਟੋਂ, ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜਿਦੇਖਦਾ, ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਂ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤੋਂ ਪਾਇਆ।
ਕਹੇ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਈ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲਭ ਲੁਭ ਅਹੰਕਾਰ ਤਜ, ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰਪ੍ਰਸਾਦਿ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਹੈ ਤੇ ਵਿਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੈ ਤੇ ਵਹਿ ਚੱਲਹਿ, ਜਿਨਾ ਮਾਰਗ ਪਾਵ ਹੇ। ਕਰ ਕਿਰਪਾ ਜਿਨ ਨਾਮ ਲਾਏ ਸੇ, ਹਰ ਹਰ ਸਦਾ ਧਿਆਵ ਹੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ। ਕਹੈ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤੇ ਵਹਿ ਚਲਾਵ ਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ, ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ, ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ। ਸਹਿਸਹਿ ਜੀਉ ਮਿਲਣ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ, ਸਹਿਜ ਉਪਜੈ ਇਉਂ ਸਹਿਸਾ ਇਵ ਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤੇ ਮੈਲੇ। ਤਿਨ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋਂ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜਿਉਂ ਬਿਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੈ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਇ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਅਵਰ ਨਾ ਜਾਣੇ ਕੋਏ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ, ਕੋਈ ਪੁੱਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤੇ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਰਸਨਾ, ਹਰ ਹਰ ਨਿਤ ਕਰੇ ਰਸਨਾ, ਕਿਹਾ ਕਛੂ ਨਾ ਜਾਣੀ। ਚਿੱਤ ਜਨਕਾ ਹਿਰ ਲਿਆ ਮਾਇਆ, ਬੋਲਣ ਪਏ ਰਬਾਣੀ। ਕਹੇ ਨਾਨਕ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ।
ਸਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੂ ਹੋਵੇ ਏਕਸ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਆਂਦਨ ਹਰ ਲਿਬ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਾਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਤਿਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਰਾਸ ਮੇਰੀ ਮਨ ਬਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖੱਟਿਓ ਦਿਹਾੜੀ ਇਹੋ ਤਨ ਤਿਨਾਂ ਮਿਲਿਆ ਜਿਨ ਹਰਾ ਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿੱਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬੋਹੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਬੀਸਰੈ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਜਪ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰੂ ਸ਼ਬਦ ਜਾਣੀ ਹਰ ਨਾਮ ਹਰ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਥਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨਿਤਰ ਅੰਧ ਸੇ ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ ਇਹ ਸਰਬਣੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੈ ਸੁਣੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਘਰ ਸੱਚੈ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹੇ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵ ਹੈ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮਪੁਰ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਮਾ ਤੁੱਛੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਕਰ ਪਿਆਰੀ ਸਾਧ ਸੰਗਤ ਨੂੰ ਸਮੂਹ ਸੇਵਕ ਪਰਿਵਾਰਾਂ ਵੱਲੋਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਕਾਰੋਬਾਰ ਦੇ ਵਾਧੇ ਬਰਕਤਾਂ ਵਾਸਤੇ ਪਰਿਵਾਰਾਂ ਨੂੰ ਆਪ ਜੀ ਦੇ ਚਰਨ ਪਰਸਦਿਆਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਦੇ ਰੋਜ਼ ਤੋਂ ਪ੍ਰਾਰੰਭ ਕਰਵਾਏ ਗਏ ਆਪ ਜੀ ਨੇ ਮਹਾਨ ਬਖਸ਼ਾਂ ਕੀਤੀਆਂ ਹਨ ਸੰਪੂਰਨਤਾ ਮੋਹਨ ਕਿਰਪਾ ਕਰਨੀ ਸਾਰਿਆਂ ਪਰਿਵਾਰਾਂ ਦੇ ਆਪ ਨਾਮ ਜਾਣਦੇ ਹੋ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰਾਂ ਸੁੱਖ ਸ਼ਾਂਤੀ ਦਾ ਕਾਰੋਬਾਰ 'ਚ ਵਾਧੇ ਬਰਕਤਾਂ ਪਾਉਣੀਆਂ ਸੀਸ 'ਤੇ ਮਿਹਰ ਭਰਿਆ ਥਰਖਣਾ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਇਸ ਸੰਬੰਧ 'ਚ ਆਪ ਜੀ ਨੂੰ ਸੋਹਣੇ ਰਮਾਲੇ ਭੇਟ ਕਰ ਦੇਣ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ੍ਰੀ ਹਨੁਮਾਨ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਜਪਜੀ ਸਾਹਿਬ ਸੰਪੂਰਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ

ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ

ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ਼੍ਰੀ ਵਾਹਿਗੁਰੂ।

ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹੱਥ ਦੇ ਰੱਛਿਆ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੈ ਦੁਸ਼ਟ ਸਭੈ ਤੁਮ ਕਾਬੋ, ਆਪ ਹੱਥ ਦੇ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦਾ ਕਰਿਆ, ਸਭ ਬੈਰਨ ਕੋ ਆਜ ਸੰਗ੍ਰਹਿ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਬਰ ਨਾ ਧਿਆਉ, ਜੋਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹੱਥ ਦੇ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਵਰਿਆ, ਪੂਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਤ ਜੁ ਕਰਿਓ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੂਰੀ ਚਤੁਰਦਸਕੰਤਾ, ਕਾਲ ਪਾਏ ਬ੍ਰਹਮਾ ਬਪੂ ਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹਿ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੁਹੰਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਦਨ ਸ੍ਰਿਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹਿਤ ਰਹਿਤ ਨਿਰਾਲਮ, ਜਾਨਤ ਭੇਦ ਭੇਦ ਆਲਮ, ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰਤ ਭੇਦਾਂ, ਜਾਂ ਕੋ ਭੇਵ ਨਾ ਪਾਵਤ ਭੇਦਾਂ, ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੇਨਤ ਨਹਿ ਭੈਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭੈਉ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੋਂ ਫੂਲ ਰਾਜਾ ਹੋ ਬੈਠਾ, ਕਹੋਂ ਸਿਮਟ ਪਿਓ ਸੰਕਰ ਕੈਠਾ, ਸਗਰੀ ਸਿਰਠ ਦਿਖਾਏ ਅਚੰਪਵ, ਆਦ ਜੁਗਾਦ ਸਰੂਪ ਸੁਹੰਪਵ, ਅਬਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਸਿੱਖ ਸੰਗਰੋ, ਦੁਸ਼ਟ ਜਿਤੈ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ, ਜੇ ਅਸ ਧੁਜ ਤਬ ਸਰਨੀ ਪਰੇ, ਤਿਨਕੈ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੈ ਤੁਮ ਸੰਕਟ ਸਪਟਾਰੇ, ਜੋ ਕਲ ਕੋਈ ਕਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹੀਂ ਐ ਹੈ, ਰੱਛਾ ਹੋਏ ਤਾਂ ਹੈ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤੁਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋਂ, ਤਾਂ ਕਿ ਤਾਪ ਤਨਕ ਮੋਹਰ ਹੋਂ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਿਵੈ ਸਕੇ ਨਾ ਕੋਈ, ਏਕ ਬਾਰ

0: ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਾਫੀ ਬਖਸ਼ੋ ਗਾਂ ਵਾਸਤੇ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਸੇਵਕ ਪਰਿਵਾਰਾਂ ਨੇ ਜੋ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ, ਕਾਰੋਬਾਰਾਂ ਦੀਆਂ ਵਾਧੇ ਬਰਕਤਾਂ ਵਾਸਤੇ ਗੁਰੂ ਮਹਾਰਾਜ ਪਰ ਚਰਨ ਪਸਦਿਆਂ ਹੋਇਆਂ ਤੁਰਕੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾਵਾਂ ਲਈਆਂ ਹਨ। ਪਰਿਵਾਰਾਂ ਵਾਸਤੇ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਜੋ ਸੰਗਤ ਅਰਦਾਸ ਹੋਈ, ਉਪਰੰਤ ਗੁਰੂ ਮਹਾਰਾਜ ਜੋ ਹੁਕਮ ਬਖਸ਼ਿਸ਼ ਕੀਤੇ ਹਨ ਉਹ ਸੂਰਠ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਹੁਕਮ ਬਖਸ਼ਿਸ਼ ਕੀਤਾ ਹੈ। ਸੂਰਠ ਵਾਲਾ ਪੰਜਵਾਂ, ਗੁਰਪੂਰੇ ਕਿਰਪਾ ਧਾਰੀ ਪ੍ਰਭੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀ ਹੈ, ਇਸ ਸ਼ਬਦ ਦਾ ਰਿਹਾਉ ਦੀ ਪਿੱਤਰ ਤੁਕ ਇਹ ਬਾਣੀ ਦੀ ਸਤਰ ਇਹ ਹੈ। ਸੰਤੋ ਸੰਤ ਜਨੋ ਬਹੁ ਵਚਨ ਹੈ, ਸੰਤ ਜਨਾਂ ਨੂੰ ਸੰਗਤ ਨੂੰ ਕਿਹਾ ਹੈ ਗੁਰੂ ਪਾਤਸ਼ਾਹ ਜੀ। ਸੰਤੋ ਇਹ ਸੰਸਾਰ ਸਮੁੰਦਰ ਤੋਂ ਜੇ ਪਾਰ ਹੋਣਾ ਹੈ ਤਾਂ ਇੱਕੋ ਇੱਕ ਬਸ ਰਾਹ ਹੈ, ਰਾਮ ਨਾਮ ਨਿਸਤਰੀ ਹੈ। ਇੱਕ ਹੁੰਦਾ ਤਰੀ ਹੈ, ਇੱਕ ਹੁੰਦਾ ਨਿਸਤਰੀ ਹੈ, ਨਿਸ਼ਚੇ ਹੀ ਤਰਿਆ ਜਾਵੇਗਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਰਾਮ ਨਾਮ ਨਿਸਤਰੀ ਹੈ ਅਤੇ ਕਿੱਦਾਂ ਤਰੀਏ ਜੀ? ਗੁਰੂ ਮਹਾਰਾਜ ਜੀ ਅੱਗੇ ਆਂਸਰ ਦਿੰਦੇ ਨੇ, ਉਠਤ ਬੈਠਤ ਹਰ ਹਰ ਧਿਆਈਏ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਧਿਆਈਏ, ਧਿਆਨ 'ਚ ਲਿਆਈਏ, ਧਿਆਨ ਦੇ ਵਿੱਚ ਰੱਖੀਏ, ਧਿਆਨ ਵਿੱਚ ਇੱਕ ਵਾਹਿਗੁਰੂ ਜੀ ਨੂੰ ਰੱਖੀਏ, ਉਹਨਾਂ ਨੂੰ ਜਪੀਏ, ਉਹਨਾਂ ਨੂੰ ਧਿਆਈਏ, ਉਹਨਾਂ ਨੂੰ ਸਿਮਰੀਏ, ਉਹਨਾਂ ਨੂੰ ਯਾਦ ਰੱਖੀਏ, ਉਹਨੂੰ ਚੇਤੇ ਵਸਾਈਏ, ਇੱਕੋ ਵਾਹਿਗੁਰੂ ਜੀ ਦੀ ਹੀ ਧਿਆਨ ਦੇ ਵਿੱਚ ਗੱਲ ਵਿੱਚ ਸਾਡੀ ਸੁਰਤ ਜੁੜੇ। ਉਠਦ ਬੈਠਦ ਹਰ ਹਰ ਧਿਆਈਏ, ਆਨ ਦਿਨ ਇੱਕ ਤਾਂ ਕਿਰਤ ਕਰਦੇ ਹਾਂ, ਆਪਾਂ ਟਰੱਕ ਚਲਾਉਂਦੇ ਹਾਂ, ਬਿਜ਼ਨਸ ਕਰਦੇ ਹਾਂ, ਕਿਤੇ ਕੰਮ ਕਰਦੇ, ਜੋਬ ਕਰਦੇ ਹਾਂ, ਉਬਰ ਚਲਾਉਂਦੇ ਹਾਂ, ਕਿਸੇ ਸਟੋਰ 'ਤੇ ਕੰਮ ਕਰਦੇ, ਇਹ ਕਿਰਤ ਹੈਗੀ ਸਾਡੀ। ਅਤੇ ਸੱਚੀ ਕਿਰਤ ਕੀ ਹੈ? ਮਹਾਰਾਜ ਕਹਿੰਦੇ ਇਹ ਹੈ ਸੱਚੀ ਕਿਰਤ, ਉਠਤ ਬੈਠਤ ਹਰ ਹਰ ਧਿਆਈਏ, ਅੰਨ ਦਿਨ ਸੁਕਰਤ ਕਰੀ। ਅੰਨ ਦਿਨ ਰਾਤ, ਅੰਨ ਦਾ ਰਾਤ, ਦਿਨ ਦਾ ਭਾਵ ਦਿਨ ਹੈ, ਦਿਨ ਰਾਤ ਇਹ ਸੁਕਰਤ ਸੱਚੀ ਕਿਰਤ ਕਰਦੇ ਰਹੋ। ਆਓ ਜੀ, ਇਸੇ ਸ਼ਬਦ ਰਾਹੀਂ ਆਪਾਂ ਕੀਰਤਨ ਪ੍ਰੰਭ ਕਰਦੇ ਹਾਂ ਜੋ ਆਪ ਜੀ ਨੂੰ ਗੁਰੂ ਮਹਾਰਾਜ ਨੇ ਇਹ ਹੁਕਮ ਬਖਸ਼ਿਸ਼ ਕੀਤਾ ਹੈ। ਸੰਤੋ ਰਾਮ ਨਾਮ ਨਿਸਤਰੀ ਹੈ, ਉਠਤ ਬੈਠਤ ਹਰ ਹਰ ਧਿਆਈਏ, ਅੰਨ ਦਿਨ ਸੁਕਰਤ ਕਰੀਏ।

ਗੁਰੂ ਪਾਤਸ਼ਾਹ ਜੀ ਨੇ ਪੂਰੀ ਕਿਰਪਾ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੇ 'ਤੇ ਕਿਰਪਾ ਕੀਤੀ। ਸਾਡੀ ਜਿਹੜੀ ਅੰਦਰ ਲੋਚ ਸੀ, ਪੂਰੀ ਲੋਚ ਸੀ ਨਾਮ ਜਪਣ ਦੀ, ਉਹਨੂੰ ਪੂਰਾ ਕਰਤਾ। ਪਰ ਸਾਡੀਆਂ ਲੋਚਾਂ ਹੋਰ ਹਨ। ਗੁਰੂ ਮਹਾਰਾਜ ਜੀ ਸਾਨੂੰ ਕਹਿੰਦੇ ਆ ਵੀ ਸਾਡੀ ਲੋਚ ਹੈ ਜਿਹੜਾ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ, ਉਹ ਲੋਚਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਮੇਰੇ ਗੁਰੂ ਨੇ ਪੂਰਾ ਕਰਤਾ। ਅਸੀਂ ਨਾਮ ਦਾ ਇਸ਼ਨਾਨ ਕਰਕੇ ਆਪਣੇ ਨਿੱਜ ਘਰ 'ਚ ਵੱਸ ਗਏ ਆ ਕੇ।

ਸਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਣਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਮਿਣ ਸਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਠ ਕੀਤਾ ਦਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਨਾਹ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਪਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖੋ ਵਜਾ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ ਦੇਖ ਤੇਗ ਫਤਿਹ ਬਿਰਤ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੇ ਮੁਕਸ਼ਵਾ ਨਿਮਾਣ ਨਿਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਤਾ ਦਰਕਾ ਸੇਵ ਪਰਿਵਾਰਾਂ ਵੱਲੋਂ ਸਾਧ ਸੰਗਤ ਵੱਲੋਂ ਆਪਦੇ ਚਰਨ ਪਸਦਿਆਂ ਸਤਿਗੁਰੂ ਜੀ ਪਰਿਵਾਰਾਂ ਵੱਲੋਂ ਸ੍ਰੀ ਖੰਡ ਪਾਠ ਦੀ ਸੇਵਾ ਲਈ ਉਪਰੰਤ ਆਪ ਜੀ ਦੀ ਜੁਜ ਪਰਿਵਾਰ ਨੂੰ ਸਤਿਗੁਰੂ ਜੀ ਸ਼ਬਦ ਕੀਰਤਨ ਹੋਏ ਸ਼ਬਦ ਕੀਰਤਨ ਕਰਦਿਆਂ ਹੋਇਆਂ ਛੇ ਪੰਡ ਜੁਆਇਨ ਹੋਏ ਸੁੱਚੀਆਂ ਸੇਵਾ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਸ ਮਿੰਗੁਰ ਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਭਲਭੇਟਾ ਦਰ ਪ੍ਰਵਾਨ ਪ੍ਰਵਾਨ ਸੁਖ ਸ਼ਾਂਤੀ ਚੜ੍ਹਦੀਆਂ ਪਰਿਵਾਰਾਂ ਦੇ ਬੇਨਤੀ ਸਤਿਗੁਰੂ ਪ੍ਰਵਾਨ ਕਰਨੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਕਾਰੋਬਾਰ 'ਚ ਵਾਧੇ ਪ੍ਰਗਤਾਂ ਪਾਉਣੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਵਿੱਚ ਪਰਿਵਾਰਾਂ ਵੱਲੋਂ ਦੇਖ ਸਜ ਕੇ ਹਾਜ਼ਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਵਰਤਾਉਂਦੀ ਆ ਗਏ ਬਖਸ਼ੋ ਸ਼ਬਦ ਕੀਰਤਨ ਜੀ ਕੀ ਅਰਦਾਸ ਛੇ ਪੌੜੀਆਂ ਸਾਹਿਬ ਜੀ ਗਾਇਨ ਕੀ ਅਰਦਾਸ ਸਮੁੱਚੀਆਂ ਸੇਵਾ ਮਨ ਬੰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸ ਮਤ ਬਖਸ਼ਣੀ ਸਮੁੱਚੀਆਂ ਸੇਵਾ ਮਨ ਬੰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਸਮਤ ਬਖਸ਼ਣੀ ਸਮੁੱਚੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਹਿਫਤ ਕਸਮ ਦੀ ਨੁਰਿਆਰਸਾਂ ਕੁਰਸਾਂ ਝੱਟੀਐ ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੋ ਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮੁਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਓ ਪ੍ਰਭ ਕੀ ਕਥ ਕਹਾਣੀ

ਮਾਇਆ ਪਟਲ ਵਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਪਤ

ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ ਰਹਾਉ, ਜੋ ਜੋ ਨਿੰਦ ਕਰੇ ਨ ਗ੍ਰਹਿਣ ਕੀ, ਤਿਸ ਆਗੇ ਹੀ ਮਾਰੇ ਕਰਤਾਰ। ਨਾਨਕ ਦਾਸ ਤਾ ਕੀ ਸਰਣਾਈ, ਜਾ ਕੋ ਸ਼ਬਦ ਅਖੰਡ ਅਪਾਰ।

ਸਾਕਤ ਸਿਉ ਮੁਖ ਜੋਰੀ ਹੈ ਅਦਬੀ ਚਹੋਂ ਟੂਟੈ ਹਰ ਜਨ ਕੀ ਸੇਵਾ ਜੋ ਕਰੈ ਏਤ ਉਤਹ ਛੁਟੈ ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਰ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸਰਵਣੀ ਸੁਣੋ ਹਰ ਹਰ ਹਰੇ ਠਾਕਰ ਜਸ ਗਾਵੋ ਚਰਨ ਕਮਲ ਕਰ ਸੀਸ ਧਰ ਹਰ

ਸਾਂਤ ਪਰਸਤ ਪਾਪ ਨਾਠੇ ਅੰਧਕੂਪ ਮੈਂ ਗਲਤ ਤੇ ਕਾਢੇ ਦੇ ਹਾਥੇ ਓਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਵ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗਾਰ ਸਾਧਕੈ ਪੂਰਨਾ ਸਾਏ ਪੈ ਬਿਨ ਸੇ ਤਿਹ ਲੋ ਤਿਹ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਦਾਨ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ।

ਜਨ ਆਖੀ ਪ੍ਰਗਟ ਪਈ ਸਭ ਲੋ ਮਹਿ ਸੇਵਕ ਕੀ ਰਾਖੀ ਰਹਾਓ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਹਿ ਸਹਾਈ। ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ, ਕਾਟੀ ਸਿਲਕ ਪ੍ਰਮੋਹ ਕੀ ਆਪਣੇ ਪ੍ਰਭ ਮਾ ਪਾਇਆ। ਮਤ ਕੋਈ ਜਾਣ ਹੋ ਅਵਰ ਕੱਛ।

ਸਭ ਉੱਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਹਿ ਤੁਲੀਏ ਭਗਤ ਵਛਲ ਕਿਰਪਾਏ ਜੋ

ਕਾਰ ਦੇਹ ਮੰਦਰ ਤਨ ਕੋਠੜੀ ਖੁਲੀ ਅਨੁਪਾਰ ਹਾਉ ਬਿਸਮ ਬਿਸਮਨ ਬਿਸਮ ਭਏ ਜੋ ਪੇਖਿਓ ਕਹਿ ਨਾ ਜਾਏ ਵਡਿਆਈ ਮਗਨ ਪਈ ਹੁਆ ਸੰਗ ਮਾਤੇ ਉਹ ਪੋ

ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਧਿਆਵਤ ਹੈ ਬਿਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਮੋਲੀ ਪ੍ਰਾਨ ਹਪਿਆਰੋ ਮਨਹਿ ਅਧਾਰੋ ਜੀਤ ਚਿਤਵੋ ਜੈਸੇ ਪਾਨਤ ਬੋਲੀ ਰਹਾਓ ਸਹਿਜ ਸਮਾਇਓ ਗੁਰੈ ਬਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਪ੍ਰੇ ਮੁਖ ਲਾਗੋ ਜੋਵਟ ਭਾਗੋ ਸੁਹਾਗ ਹਮਾਰੋ ਕਤਹੁ ਨਾ ਡੋਲੀ ਰੂਪ ਨਾ ਧੂਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਪਮੌਲੀ

ਤਕ ਕੋ ਬੂਝ ਬੁਝਾਈ ਬਿਲਾਵਲ ਮਹੱਲਾ ਪੰਜਵਾ ਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿੱਤ ਇੱਕ ਨਿਮਕ ਜਪਾਈਐ ਚਰਜ ਸੁਨਿਓ ਪ੍ਰਾਪਤ ਭੇਟੁਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਧੀਐ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤ ਜੁਗਤ ਧਿਆਈਐ ਰਹਾਓ ਜੋ ਮਾਨੁਕ ਮਾਨੁਕ ਕੀ ਸੇਵਾ ਉਹ ਤਿਸ ਕੀ ਲਈ

ਸੂਖ ਸਹਿਜ ਘਰ ਘਨੋ ਆਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨਨ ਸਾਖੋ ਗੁਰਪੂਰੈ ਮੇਰੀ ਉਲਟ ਧਰੀ ਪੇਖਿਓ ਮੋਹਣ ਸਭ ਕਹਿ ਸੰਗੇ ਊਨਾ ਕਾਹੂ ਸਗਲ ਭਰੀ।

ਨਿਤਰ ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ। ਕੁਲ ਸਮੁਦਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਅਣਦ ਸੇਤੀ ਵਿਖਿਆ ਬਨ ਬਾਗਾਹੀ। ਚਰਨ ਪ੍ਰਭੂ ਕੇ ਬਹੁਤ ਪਾਹੇ ਚਰਨ ਪ੍ਰਭੂ ਕੇ ਬੋਹਿਤ ਪਾਏ ਭਵ

ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤ੍ਰਾਸ ਅਹੇ ਰਹਾਓ ਜਿਤੇ ਪੁਨੇ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲਵਿਕ ਦਹੇ ਨਿਰਪੋ ਹੋਏ ਭਜੋ ਜਗਦੀ ਸਹਿਹੋ।

ਮੇ ਸਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ। ਗੁਰਪੂਰਾ ਭੇਟਿਓ ਵਡ ਭਾਗੀ ਅੰਤਰ ਜਾਮੀ ਸੁਗਣ ਸੁਜਾਨ ਹੱਥ ਦੇ ਰਾਖੇ ਕਰੇ ਆਪਣੇ ਵਡ ਸਮਰੱਥ ਨਿਮਾਣਿਆ ਕੋਮਾਨ ਭਰਮ ਪੈ ਬਿਨਸ ਗਏ ਖਿਨ ਭੀਤਰ ਅੰਧਕਾਰ

ਨਾਨਕ ਮੇਰਾ ਸਤਿਗੁਰ ਪੂਰਾ ਗੁਰੂ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹੱਲਾ ਪੰਜਵਾ ਮੂਹ ਲਾਲਨ ਸਿਉ ਪ੍ਰੀਤ ਬਣੀ ਰਹਾਓ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ

ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦਨ ਨਹੀਂ ਅਨਹੇਰਾ ਬਿਲਾਵਲ ਮਹੱਲਾ ਪੰਜਵਾ ਤੁਮ ਸਮਰੱਥਾ ਕਾਰਨ ਕਰਨ ਢਾਕਣ ਟਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਓ ਜੋ ਜੋਗਿਨੋ ਸੋ ਤੁਮ ਜਾਣਿਓ ਪੇਖਿਓ ਠੋਰ ਨਾਹੀ ਕਛ ਮੀ ਢੀਠ ਮੁਕਰਨ ਬੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੇ ਕੋਟ ਅਗਾ ਤੇਰੋ ਤਾ ਨਾਮ ਹਰਨ

ਸੋ ਰਹਾਓ। ਗੁਰੂ ਕੋ ਸ਼ਬਦ ਮੇਰਾ ਹੀਰਾ ਬਾਸੈ ਹਰ ਨਾਮਾ, ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕੁਰ, ਸਗਲੋ ਭਰਮਾ ਹੋਮ ਜਰਹੋ, ਜੋ ਤੁਮ ਕਰਹੋ ਸੋਈ ਭਲ ਮਾਨੈ, ਭਾਵਨ ਦੁਬਦਾ ਦੂਰ ਕਟਰਹੋ, ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹੇ ਉਧਰੋ। ਬਿਲਾਵਲ ਮਹੱਲਾ ਪੰਜਵਾ। ਐਸੀ

ਆਗੈ ਪਾਛੈ ਕੁਸਲ ਭਇਆ ਗੁਰਪੁਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਉ ਮਨ ਤਨ ਰਵ ਰਹਿਆ ਹਰ ਪ੍ਰੀਤਮਾ ਦੁਖ ਦਰਦ ਸਗਲਾ ਮਿਟ ਗਇਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਵਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਪੁਨਾ ਕਰ ਲਿਆ ਤੁਲ ਵਡਾਈ ਅਚੁਤ ਅਭਿਨਾਸੀ ਨਾਨਕ ਉਚਰੈ ਹਰ ਹਰ ਕੀ ਜਯਾ ਬਿਲਾਵਲ ਮਹੱਲਾ ਪੰਜਵਾ ਬਿਨ ਪੈ ਭਗਤ

ਰੇਖ ਤੇ ਛੁੱਟੀਐ ਮਨ ਹਰਸ ਘੂਟੀਐ ਸੰਗ ਸਾਧੂ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹੱਲਾ ਨਾਵਾਂ ਦੋ ਪਦੇ ਕੋ ਓਅੰਕਾਰ ਸਤਿਗੁਰ ਪ੍ਰਸਾਦ ਦੁਖ ਹਰਤਾ ਹਰ ਨਾਮ ਪਛਾਨੋ ਜਾਮਲ ਗਨਕਾ ਜੇ ਪਸਿਮਰ

ਅਚਲ ਅਮਰ ਨਿਰਭੈ ਪਦ ਪਾਇਓ ਜਗਤ ਮਾਜਾਹੇ ਮੈਂ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ ਭਗਤ ਬਿਨਾ ਸਹਿਸਾਨ ਹੈ ਚੂਕੈ ਗੁਰੇ ਭੇਦ ਬਤਾ ਗੁਰੇ।

ਨਿਕਟ ਵਸਿਆ ਦੇਖਿਆ ਸਭ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਵਿਣ ਭੈ ਪਾਇਆ ਭਗਤ ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਓ ਗਿਆਨ ਤੇ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹਿ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਕਤ ਨੀ ਹੈ ਪਰ ਰਹਿਤ ਨਾ ਹੋਈ ਨਾ ਵੋ ਭੁੱਲੇ ਥਾਓ ਨਾ ਕੋਈ ਮਨ ਮਾਇਆ ਬੰਦਿਓ ਸਰ ਜਾਲ ਘੱਟ ਘੱਟ ਵਿਆਪ ਰਹਿਓ ਬਿਖ ਨਾਲ ਜੋ ਅੰਜੈ ਸੋ ਦੀਸੈ ਕਾਲ ਕਾਰਜ ਸੀਧੋ ਹਿਰਦੈ ਸੰਭਾਲ ਸੋ ਗਿਆਨੀ ਜਿਨ ਸਬਦ ਲਿਵ ਲਾਈ ਮਨ ਮੁਖ ਹੋਮੈ ਪਤ ਗਵਾਈ ਆਪੇ ਕਰਤਾ ਭਗਤ ਕਰਾਏ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ

ਗੁਰ ਸੇਵਾ ਤੈ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੁੱਛਣਾ ਹੋਏ ਮਾਨੇ ਹੁਕਮ ਸੀਜੈ ਦਰ ਸੋਏ ਸਤਿਗੁਰ ਮਿਲੈ।

0: ਬਿਰਦ ਪਿਆਓ ਪ੍ਰਸਾਖ ਸੈਨ
1: ਪਿਆਓ ਬੈਠ ਕੋ ਦੈਨ
0: ਇਹ ਨਿਰਗੁਣ ਗੁਣ ਕਛੂ ਨ ਬੂਜੈ
1: ਬਖਸ਼ ਲਿਓ ਤੋ ਨਾਨਕ ਸੀਜੈ
0: ਇਹ ਪ੍ਰਸਾਦ ਧਾਰੋ ਉੱਪਰ ਸੁਖ ਵਸੈ।

0: ਮਿਥਿਆ ਆਪਸ ਉੱਪਰ ਕਰਤ ਗੁਮਾਨ
1: ਆਸਰ ਭਗਤ ਸਾਧ ਕੀ।

ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸਾਰੀਆਂ ਹੀ ਸੰਗਤਾਂ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸਤਿਗੁਰਾਂ ਨੇ ਰਹਿਮਤ ਕੀਤੀ, ਆਪਣਾ ਜਾਪ ਆਪ ਕਰਵਾਇਆ। ਸੋ ਆਓ ਆਪਣੇ ਕੋਲ ਸ਼ਹੀਦੀ ਦਿਹਾੜੇ ਦੇ ਤਿੰਨ ਦਿਨ ਬਾਕੀ ਨੇ, ਕੱਲ੍ਹ ਦਾ ਸੋਮਵਾਰ ਅਤੇ ਮੰਗਲਵਾਰ। ਮੰਗਲਵਾਰ ਸ਼ਾਮਾਂ ਨੂੰ ਅਖੰਡ ਪਾਠਾਂ ਦੇ ਭੋਗ ਪੈਣੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਜਿਨ੍ਹਾਂ ਦੇ ਅਖੰਡ ਪਾਠ ਐਤਵਾਰ ਸ਼ਾਮ ਨੂੰ ਸੰਡੇ ਈਵਨਿੰਗ 5 ਵਜੇ ਰੱਖੇ ਜਾਣੇ ਨੇ, ਅਤੇ ਉਹਨਾਂ ਦੇ ਭੋਗ ਤਕਰੀਬਨ 3:30 ਵਜੇ ਮੰਗਲਵਾਰ ਨੂੰ ਟਿਊਜ਼ਡੇ ਦੁਪਹਿਰੋਂ ਬਾਅਦ ਪੈਣਗੇ। ਸੋ ਬੇਨਤੀ ਹੈ ਸਾਰਿਆਂ ਹੀ ਮਾਈਪਾ ਦੇ ਚਰਨਾਂ 'ਚ ਪਾਈ, ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਵੱਧ ਚੜ੍ਹ ਕੇ ਆ ਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਦੇ ਬਚਨਾਂ 'ਤੇ ਫੁੱਲ ਚੜ੍ਹਾਈਏ, ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਮੇਰੇ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਕੀਰਤਨੀਏ, ਉਹਨਾਂ ਪਾਸੋਂ ਕੀਰਤਨ ਸਰਵਣ ਕਰੋ ਥੋੜ੍ਹੇ ਸਮੇਂ ਵਾਸਤੇ, ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਬੜੇ ਪਿਆਰ ਸਤਿਕਾਰ ਨਾਲ ਗੁਰੂ ਦਰਬਾਰ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸਰਵਣ ਕਰ ਰਹੇ ਸੋ। ਉਸ ਤੋਂ ਉਪਰੰਤ ਜੋ ਸਾਰੀਆਂ ਸੰਗਤਾਂ ਨੇ ਰਲ ਕੇ ਸਾਰੇ ਪਰਿਵਾਰਾਂ ਨੇ ਤੰਦਰੁਸਤ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਵਾਉਣੀ ਹੈ, ਉੱਥੇ ਹੀ ਅੱਜ ਸਰਦਾਰ ਜਸਪਾਲ ਸਿੰਘ ਜੀ ਵੱਲੋਂ ਸਮਾਗਮ ਰੱਖੇ ਹਨ ਕੀਰਤਨ ਦੇ, ਸ੍ਰੀ ਸੁਖਮਨੀ ਸਾਹਿਬ ਦੇ ਜਾਪ। ਪਰਿਵਾਰ ਨੂੰ ਦੇਖ ਦੋ ਤੱਕ ਦੀ ਤੰਦਰੁਸਤੀ ਦੀ ਦਾਤ ਬਖਸ਼ਣ। ਆਓ ਸਾਰੇ ਰਲ ਕੇ ਆਪਾਂ ਕੀਰਤਨ ਦੀ ਹਾਜ਼ਰੀ ਹੋਈ।

ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਸ ਡਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰੀਐ ਘਰ ਨੌਨ ਦਿਆਵੇ ਧਾਏ ਸਭ ਥੈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥੈ ਉਹਨਾਂ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਦਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਦਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਇਆ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਸੰਗਤੀ ਰੂਪ ਵਿੱਚ ਜਪਜੀ ਚੌ ਸੁਖਮਣੀ ਸਾਹਿਬ, ਚੌਪਈ ਸਾਹਿਬ ਅਤੇ ਕੀਰਤਨ ਸਰਵਣ ਕਰਾਇਆ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਬਾਣੀ ਸਰਵਣ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ। ਗੁਰੂ ਸਾਹਿਬ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰਨ, ਬਾਣੀ ਦਾ ਭਾਵ ਹਿਰਦੇ 'ਚ ਵਸਾਉਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਕਤਾ ਦੀ ਦਾਤ, ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ, ਉੱਚੀ ਵਿੱਦਿਆ ਦਾ ਦਾਨ ਬਖਸ਼ਿਸ਼ ਕਰਨ। ਗੁਰੂ ਸਾਹਿਬ ਦਾ ਕੁਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰ। ਆਪ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਜਿੱਥੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਉੱਥੇ ਇਹ ਅਮੋਲਕ ਮਨੁੱਖਾ ਦੇਹੀ ਦਾ ਜਿਹੜਾ ਅਸਲੀ ਸਮਾਂ ਹੈ ਉਹਨੂੰ ਸਫਲਾ ਵੀ ਕਰ ਰਹੇ ਹੋ। ਸੋ ਪੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪੰਜ ਕਿਸ ਪਰਵਾਸੈ ਵਿਚਰੇ ਪਵਨ ਮੂੜ ਮੁਗਧ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੈ ਪੰਚ ਬਟ

ਆਇਆ ਹਰ ਦਰਗਹਿ ਸੋਭਾ ਬੰਤ ਫੁਨ ਗਰਭ ਨਾਹੀਂ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰਨਾਮਾ ਪੂਰਬ ਸੰਜੋਗ ਮਿਲਾਈ ਰਹਾਓ।

ਕਮਲ ਅਨੂਪ ਅਗਨ ਨਿਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਇਆਰ ਸੰਤ ਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਬਘਿਆੜੀ ਲਈ ਨਿਵਾਰ ਤੀਨ ਆਵਰਤ ਕੀ ਚੁੱਕੀ ਘੇਰ

ਪ੍ਰਭ ਪੈਰ ਅਨਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨ ਪਾਇਓ ਨੈ ਫੁਨ ਰੋਜ ਸਿੰਧ ਸਮਾਇਓ ਗਟਕੇ ਮਾਹੇ ਕਰਨ ਹਾਰ ਕਛ ਕਿਛ ਅਜਰਜ ਨਾਹੇ ਕਰਨ ਹਾਰ ਕੋ ਕਿਛ ਅਚਰਜ ਨਾਹੇ।

ਕਾਮ ਕ੍ਰੋਧ ਮਦ ਸਦ ਹੀ ਝੂਰੇ ਕਰੇ ਬੇਕਾਰ ਜੀਰੇ ਕਹਿਤਾਈ ਗਾਫਲ ਸੰਗ ਨ ਤਸੁਆ ਜਾਈ ਤਰਤ ਤੋਹ ਅਨਕ ਛਲ ਜਾਣੈ ਕੌਡੀ ਕੌਡੀ ਕੋ ਖਾਕ ਸਿਰ ਛਾਨੈ ਜਿਨ ਦੀਆ ਤਿਸੇ ਨ ਚੇਤੇ ਮੂਲ ਮਿਥਿਆ ਲੋਭ ਨ ਉਤਰੇ ਸੂਲ ਪਾਰ ਬ੍ਰਹਮ ਜਪ ਭਏ ਦਇਆਲ ਇਹ ਮਨ ਹੋਆ ਸਾਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸਮਾਏ ਰਾਮ ਕਲੀ ਮਹੱਲਾ ਪੰਜਵਾਂ

ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਉਜਲ ਸਾਚੇ ਦਰਬਾਰੇ ਆਨੰਦ

ਪ੍ਰਗਾਸ ਕਟ ਮੈਂ ਸਿੰਧ ਕੀਓ ਪ੍ਰਗਾਸ ਐਸਾ ਸਮਰੱਥ ਹਰ ਜੀਓ ਆਪ ਨਿਮਕ ਨਾ ਬਿਸਰੇ ਜੀ ਭਗਤਨ ਕੈ ਆਠ ਪਹਿਰ ਮਨ ਤਾਕੋ ਜਾਪ ਰਹਾਓ।

ਜਗਦੀਸ਼ ਹੈ। ਠੱਗਣ ਹਾਰ ਅਣਠੱਗਦਾ ਠਾਗੈ, ਵਿਨ ਵੱਖਰ ਫਿਰ ਫਿਰ ਉੱਠ ਲਾਗੈ। ਸੰਤ ਸਭਾ ਮਿਲ ਕਰੋ ਵਖਿਆਣ, ਸਿਮਰਤ ਸ਼ਾਸਤਰ ਵੇਦ ਪੁਰਾਣ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਜੋ ਤਿਸ ਭਾਵੈ।

ਇਨ ਮੈਂ ਕਿਛੂ ਨ ਸੰਗ ਲੀਆ, ਵਿਖੇ ਠਕੋਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ, ਨਿੰਦਾ ਕਰ ਕਰ ਬਹੁਤ ਵੇ ਗੂਤਾ, ਗਰਭ ਜੋਨ ਮੈਂ ਕਿਰਤ ਪਿਆ, ਪੁਰਬ ਕਮਾਣੇ ਛੋਡੇ ਨਾਹੀਂ, ਜਮਦੂਤ ਗ੍ਰਾਸਿਓ ਮਹਾ ਪਿਆ, ਬੋਲੇ ਝੂਠ ਕਮਾਵੇ ਅਵਰਾ, ਤ੍ਰਿਸ਼ਨਾ ਨ ਬੁੱਝੈ ਬਹੁਤ ਹਿਆ, ਅਸਾਧ ਰੋਗ ਉਪਜਿਆ ਸੰਤ ਦੁਖਨ, ਦੇਹ ਬਿਨਾਸੀ ਮਹਾਂ ਖਿਆ, ਜਿਨਹੇ ਨਿਵਾਜੇ ਤਿਨਹੀ ਸਾਜੇ, ਆਪੇ ਕੀਨੇ ਸੰਤ ਜਯਾ, ਨਾਨਕ ਦਾਸ ਕੰਠ ਲਾਈ ਰਾਖੇ, ਕਰ ਕਿਰਪਾ ਪਾਰ ਬ੍ਰਹਮ ਮਾਇਆ, ਰਾਮ ਕਲੀ ਮਹੱਲਾ ਪੰਜਵਾਂ, ਐਸਾ ਪੂਰਾ ਗੁਰਦੇਵ ਸਹਾਈ, ਜਾ ਕਾ ਸਿਮਰਨ ਬਿਰਥ ਨ ਜਾਈ, ਰਹਾਉ ਦਰਸ਼ਨ ਪੇਖਤ ਹੋਏ ਨਿਹਾਲ, ਜਾਂ ਕੀ ਧੂਰ ਕਾਟੇ ਜਮ ਜਾਲ, ਚਰਨ ਕਮਲ ਬਸੇ ਮੇਰੇ ਮਨ ਕੇ, ਕਾਰਜ ਸਵਾਰੇ ਸਗਲੇ ਤਨ ਕੇ, ਜਾਂ ਕੇ ਮਸਤਕ ਰੱਖੇ ਹਾਥ,

ਵਿਨਾਸੇ ਅਭਿਮਾਨ ਏਕ ਧਿਆਈਏ ਸਾਧਕ ਸੰਗ ਪਾਪ ਵਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਨ ਨਿਵਾਸ ਘਟ ਘਟ ਰਵ ਰਿਹਾ ਗੁਣਤਾਸ ਦਰਸ ਦੇਹੇ ਤਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ

ਪਰਮ ਸੁਖ ਪਾਈਐ ਆਵਾ ਗੌਣ ਮਿਟੇ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਪੂਰਾ ਰਹਾਉ ਏਕ ਅਰਾਦੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜਾਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੁਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸੋਚ ਅਪਾਰੰ ਕਰਨ ਕੇਰ ਗੁਣ ਅਮੋਰ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਚਲੇ ਕਣਕ ਕਾਮਨੀ ਰਹਾਓ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸੁਧਾਰੈ ਨਹਿ ਸੰਗ ਗਾਮਨੀ ਸੁਤ ਕਲਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਛਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ।

ਵਡਭਾਗੀ ਤਿਹ ਜਨ ਕੋ ਜਨ ਹੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਿਧਾਵੈ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧਾਈ ਜਾਂ ਗਤ ਕੋ ਜੋਗੀ ਸੁਰਬਾਛਤ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ।

ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਵ ਧਰਮ ਮਨੋ ਤੈ ਕੀਏ ਜੈ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸਰ ਮੈਂ ਨਿਮਕ ਏਕ ਉਰ ਧਾਰੈ ਜਮ ਕੋ ਤਰਾਸ।

ਤੇ ਅੱਗੇ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਣ ਕੀ ਪਾਲਣਾ ਅਨਕ ਵਾਰ ਕੋਟ ਜਾਣੀ ਉੱਪਰ ਨਾਨਕ ਵੰਜੈ ਵਾਰਨਾ ਰਾਮ ਕਲੀ ਮਹੱਲਾ ਪੰਜਵਾਂ ਪਦੀਏ ਕਿਉਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਪਾਪ ਸਭ ਨਾਸਹਿ ਹਰ ਸਿਉਂ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦੜਾਏ ਅੰਤੇ ਹੋਏ ਸਖਾਈ ਰਹਾਓ ਸਗਲ ਦੁੱਖ ਕਾ ਡੇਰਾ ਭੰਨਾ ਸੰਤ ਧੁਰ ਮੁਖ ਲਾਈ ਪਤਤ ਪੁਨੀਤ ਕੀਏ ਕਿਨ ਭੀਤਰ ਗਿਆਨ ਅੰਧੇਰ ਵੰਜਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤੇ ਸ਼ਰਨਾਈ ਬੰਧਨ ਤੋੜ ਚਰਨ ਕਮਲ ਦੜਾਏ ਕ ਸ਼ਬਦ ਲਿਵਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣਿਆਈ ਜਨਮ ਮਰਨ ਕਾ ਸਹਿ ਸਤਸੁਕਾ ਬਹੁੜ ਕਥੋ ਨ ਥਾਈ ਨਾਮ ਰਸਾਇਣ ਏ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੇ ਗੁਰਪੂਰੀ ਮਦਿਨੀ ਹਰ ਬਿਨਿਆਣ ਨ ਪਾਈ ਨਾਮ ਨਿਧਾਨ ਪਾਇਆ ਵੱਡ ਭਾਗੀ ਨਾਨਕ ਨਰਕ ਨ ਜਾਈ ਕਾਲ ਸਿਆਣ ਭੁਗਤ ਨ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲ ਧਰਮਾ ਵਿਖਿਆ ਮੈਂ ਗੁਰ ਸਾਚੇ ਲਾਏ ਤਰਾਈ ਆਪਣੇ ਜੀ ਤੈਂ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਾਂਧਿਓ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਰਬਲ ਜਾਈ ਆਕਾਰ ਮੂਰਤ ਆਜੂ ਨੀ ਸੰਭਉ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਆਕਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾ ਚੈ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਾਰਾ ਤਾਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਬ ਨਿਵਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਰਾਓ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸੋ ਲਾਗੋ ਧਿਆਨਾ ਸਾਚੈ ਦਰਸ਼ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤਿਵਤ ਅਕਾਈ ਸੰਤੋ ਆਤਮ ਰਾਮ ਰਵਿਆ ਸਵੰਤਰ ਕਤਾ ਵੈ ਕਜਾਈ ਸੰਤੋ ਆਦਿ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਿਆ ਸਭ ਠਾਈ ਸੰਤੋ ਵੀ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾਂ ਮਨ ਵਾ ਜਕਰਮ ਰਾਮ ਨਾਮ ਚਿਤਾਰੀ ਘੁੰਮਣ ਕੇਰਮਾ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਓ ਅੰਤਰ ਸੂਖਾ ਬਾਹਰ ਸੂਖਾ ਹਰ ਜਪ ਮਰਨ ਭਏ ਦੁਸਟਾਰੀ ਜਿਸ ਤੇ ਲਾਗੀ ਤਿਨੈ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਤਾਰੀ ਉਧਰੇ ਸੰਤ ਪਰੇ ਹਰ ਸ਼ਰਣੀ ਪਚ ਬਿਨ ਸੇ ਮਹਾ ਅਹੰਕਾਰੀ ਸਾਧੂ ਸੰਗਤੇ ਫਲ ਪਾਇਆ ਇਹ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਕਥ

ਨਾਨਕ ਵਡਿਆਈ ਤੇਰਿਆਂ ਸੰਤ ਜਨਾ ਰੇ ਨਾੜੀ ਰੇ ਨਾੜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਕੇ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜ਼ੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾਮੋ ਤੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕੋਈ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮਨ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਈ ਮਨ ਚੰਚਲਾ

जिने धर्म भुलाया माया तमोनी तिने कीती जिन ठगौली पाईया कुर्बान कीता तिसे विटों जिन मो मीठा लाया कह नानक मन चंचल चतुराई किने न पाया ए मन प्यारिया तू सदा सच संभाले ਇਹ ਕੁਟੰਬ ਜਿਉਂ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੁਰਲੀ ਨਾ ਕੀਚੈ ਜਿਤ ਅੰਤ ਪਛੋਤਾਈਏ ਸਤਿਗੁਰੂ ਕਬ ਦੇ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਾਂਹ

ਬਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਤਿੱਖੀ ਵਾਲਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਉ ਚੱਲਹਿ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਉ ਚੱਲਹਿ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਈ ਸਿਹਰ ਸਦਾ ਤਿਆਵਹੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਤਿਹਾਇਆ ਪਵਿੱਤ ਹੋਏ ਗੁਰਮੁਖ ਜਿਨੀ ਤਿਹਾਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੀ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੀ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ

ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬਿਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀ ਅਹੋ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀ ਅਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਾ ਸਮਾਣੀ ਜਨਮ ਰਤਨ ਤਿੰਨੀ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਤਿਹਾਏ ਅੰਤਰ ਆਤਮੈ ਸੰਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨਿ ਅਵਣਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਗੁਰ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਬੀਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ

ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸਤਿਗੁਰ ਮਨ ਸ਼ਬਦ ਵਸਾਏ। ਗੁਰਮੁਖ ਜਿਸ ਨੂੰ ਆਪ ਕਿਰਪਾ ਕਰੇ ਸੋ ਹੋਵੇ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ, ਆਪੇ ਹੁਕਮ ਬੁਝਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਅਸਿਓਂ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤਰ ਪੁਨ

ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਆਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ ਮਨਹੋਂ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵੜ ਦਾਤਾ ਸੋ ਕਿਉਂ ਮਨਹੋਂ ਵਿਸਾਰੀਐ ਜੈਸੀ ਅਗਨ ਉਧਰ

ਜਿਨ੍ਹਾਂ ਪਰਵਾਰ ਪਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਿ ਮਾਇਆ ਜੇ ਤਰ ਵਿਸਰੈ ਮੋਹ ਪੁਜੈ ਪਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸ਼ਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਬਿਲਾਏ ਐਸਾ ਸਤਿਗੁਰੂ ਜੀ ਮਿਲੇ ਹੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨਿਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਜ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਉਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ

ਵਰਤ ਕੀਤੇ ਜਿੱਥੇ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਨੀ ਪਾਈਏ ਸਤ ਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ

ਕਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨੇ ਸਖੀਏ, ਸੋਗ ਦੁੱਖ ਨਾ ਵਿਆਹ ਪਏ। ਗੁਰਚਰਨ ਲਾਗੇ ਦਿਨ ਸਪਾਗੇ, ਆਪਣਾ ਫਿਰ ਜਾ ਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕੀ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸ਼ਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਤਰੀ। ਹਰ ਬਿਨ ਅਵਰਣਾ ਦੇਖੋ ਕੋਈ, ਹਰ ਬਿਨ ਅਵਰਣਾ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਗੁਰ ਪ੍ਰਸਾਦੀ ਬੁੱਝਿਆ ਜਾਵੇ।

ਹਰ ਇੱਕ ਹੈ ਹਰ ਬਿਨਿਆ ਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਮੇਰੇ ਹੋ ਸਾਚੇ ਸੁਣਨ ਨੂੰ ਪਠਾਏ ਸਾਚੇ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਕ ਵਿੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੇ ਅਨੇਕ ਰੂਪ ਨਾਓ ਨਵਨਿਧ ਸਿਧਾਂਤ ਨਜਾਈ ਪਾਇਆ।

ぐるうわぐるう

ਅੱਖਾਂ ਬੰਦ ਕਰਕੇ ਬਹੁਤ ਅੱਖਾਂ ਬੰਦ ਕਰਕੇ ਜਪੋ ਸਾਰੇ। ਜਦੋਂ ਸੰਗਤ 'ਚ ਆਉਣਾ ਸਤਿਗੁਰ ਦਾ ਹੁਕਮ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਭਾਵੇਂ ਤੁਸੀਂ ਦੋ ਘੜੀਆਂ ਬੈਠੋ, ਸਿਮਰਨ ਕਰਨਾ ਹੈ।